ਚਿੱਟੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵਡਹੋਂ ਵਡਾ ਵਡ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ ਨਦਰੂ ਬੱਟੀ ਜੇ

ਜਿਨਵਾਨ ਵਸਿਆ ਸੋਏ ਪੌੜੀ ਤੁਰ ਪਲਾਣੀ ਪੌਣ ਵੇਗ ਹਰ ਰੰਗੀ ਹਰ ਮੁਸਵਾਇਆ ਕੁੱਠ ਮੰਡ ਮਾਰੀਆਂ ਲਾਏ ਬੈਠੇ ਘਰ ਪਾ ਸਾਰਿਆ ਜੀ।

0: ਸਾਤ ਮਹਲਾ ਪਹਿਲਾ ਜੇ ਗੁਰਸੂਤਕ ਮੰਨਿਆ ਸਭ ਤੇ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਹਨ ਕੇ ਜੀਆਂ ਬਾਜ ਨਾ ਕੋਏ ਪਹਿਲਾਂ ਪਾਣੀ ਜਿਉ ਹਜਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀਏ ਸੂਤ ਪਵੇ ਰਸੋਏ ਨਾਨਕ ਸੂਤ ਗੇਮ ਨੋ ਤੁਰੇ ਗਿਆਨ ਉਤਾਰੇ ਤੋਏ।
1: ਪਹਿਲਾ ਮਨ ਕਾ ਸੂਤ ਕੋ ਲੋਭ ਹੈ ਜਿਹੇ ਵਾ ਸੂਤ ਕੋ ਕੂੜ ਅੱਖੀ ਸੂਤ ਕੋ ਵੇਖਣਾ ਪਰ ਤਿਰਿਆ ਪਰ ਦਨ ਰੂਪ ਕੰਨੀ ਸੂਤ ਕੰਨ ਪੈ ਲਾਜ ਤਬਾਰੀ ਖਾ।

ਮੋੜ ਸਤਿਗੁਰ ਵੱਡਾ ਘਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚ।

ਪਹਿਲਾਂ ਸੁੱਚਾ ਆਪ ਸੁੱਚੇ ਬੈਠਾ ਏ, ਸੁੱਚੇ ਅੱਗੇ ਰੱਖਿਆ ਹੁਣ ਕੋਈ ਨਾ ਪਿੱਟਿਓ ਚਾਏ, ਸੁੱਚਾ ਹੋਏ ਕੇ ਜੇ ਵਿਆਹ ਲੱਗਾ ਪਣ ਸਲੋਕ ਕੋ ਹੱਥੀ ਜਾਈ ਸੱਟਿਆ।

0: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ
1: ਹੁਣ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਚ ਹੁਣ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।

ਦੁਨੀਆਂ ਦੇ ਵਿੱਚ ਅਸੀਂ ਵੀ ਇਸ ਸੰਸਾਰ ਤੇ ਰਹਿੰਦੇ ਹਾਂ ਬਹੁਤ ਸਾਰੇ ਵਿਕਾਰਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕਿਆ ਆਓ ਅਸੀਂ ਵੀ ਉਸ ਫਕੀਰ ਵਾਂਗ ਆਪਣੇ ਮੋਢਿਆਂ ਤੋਂ ਸਾਰੇ ਵਿਕਾਰਾਂ ਦਾ ਭਾਰ ਲਾ ਕੇ ਉਸ ਅੱਲਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹੀਏ ਤੇ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅਖਤਰ ਅਲੀ ਮਤੋਈ ਦੀ ਗਾਈ ਗੁਲਾਮ ਫਰੀਦ ਦੀ ਇਸ ਕਾਫੀ ਦੇ ਨਾਲ ਵੇ ਸਾਂਵਲਾ ਨਾ ਮਾਰ ਨੈਣਾ ਦੇ

ਦਿਲ ਲਾ ਲਿਆ ਬੇਪਰਵਾਹ ਦੇ ਨਾਲ ਉਸ ਦੀਨ ਦੁਨੀ ਦੇ ਸ਼ਾਹ ਦੇ ਨਾਲ। ਹੁਣੇ ਤੁਸੀਂ ਸਰਵਜੀਤ ਦੀ ਆਵਾਜ਼ ਵਿਚ ਇਹ ਸੂਫਿਆਨਾ ਕਲਾਮ ਸੁਣ। ਹੁਣੇ ਤੁਸੀਂ ਸਰਵਜੀਤ ਦੀ ਆਵਾਜ਼ ਵਿਚ ਸ਼ਾਹ ਹੁਸੈਨ ਦੀ ਇਹ ਕਾਫੀ ਸੁਣ ਰਹੇ ਸੀ। ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਗਾ, ਦਾਗ ਨੀ ਛੁੱਟਣੇ ਪਾਪਾਂ ਵਾਲੇ। ਆਹੁਣ ਸੁਣਦਿਆਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਚ ਬਾਬਾ ਬੁੱਲੇ ਸ਼ਾਹ ਦਾ ਕਲਾਮ, ਮੂੰਹ ਆਈ ਬਾਤ।

ਮੂੰਹ ਆਈ ਬਾਤ ਨਾ ਰਹਿੰਦੀ ਹੈ। ਤੁਸੀਂ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿਚ ਇਹ ਸੂਫੀਆਨਾ ਕਲਾਮ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਆਖਿਰ ਵਿਚ ਬਾਬਾ ਬੁੱਲੇ ਸ਼ਾਹ ਦੀ ਹੀ ਕਾਫੀ ਪੂਜਾ ਗਿੱਲ ਦੀ ਆਵਾਜ਼ ਵਿਚ ਸੁਣਦੇ ਆ ਆਵੋ ਨੀ ਸਹੀਓ ਰਲ ਦੇਵੋ ਨੀ ਵਧਾਈ ਮੈਂ ਵਰ ਪਾਇਆ।

0: ਗਿਰੀਸ਼ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਲਈ ਚੁਣੇ ਗਏ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਕਿ ਲਿਯੂਰ ਵਿਧਾਨ ਸਭਾ ਹਲਕੇ ਤੋਂ ਰਾਜੇਸ਼ ਕੁਮਾਰ ਜੋ ਤਿੰਨ ਵਾਰ ਕਾਂਗਰਸੀ ਵਿਧਾਇਕ ਰਹੇ ਨੇ ਨੂੰ ਰਾਜ ਵਿਧਾਨ ਸਭਾ ਚ ਕਾਂਗਰਸ ਦਾ ਨੇਤਾ ਚੁਣਿਆ ਗਿਐ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਕਿਹੈ ਕਿ ਕਾਂਗਰਸ ਪਾਰਟੀ ਵਿਜੇ ਦੇ ਟੀਵੀਕੇ ਦੀ ਅਗਵਾਈ ਵਾਲੀ ਸਰਕਾਰ ਦਾ ਰਸਮੀ ਤੌਰ ਤੇ ਸਮਰਥਨ ਕਰੇਗੀ ਅਸਾਮ ਚ ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਅੱਜ ਗੁਹਾਟੀ ਦੇ ਰਾਜ ਭਵਨ ਚ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੂੰ ਆਪਣਾ ਅਸਤੀਫ਼ਾ ਸੌਂਪਿਆ ਜਿਸ ਨਾਲ ਸੂਬੇ ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ ਹੋ ਗਿਐ ਇਸ ਤੋਂ ਪਹਿਲਾਂ ਅਸਾਮ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਗੋਇਲ ਨੇ ਰਸਮੀ ਤੌਰ ਤੇ ਰਾਜਪਾਲ ਨੂੰ ਅਸਾਮ ਵਿਧਾਨ ਸਭਾ ਦੇ ਚੋਣ ਨਤੀਜੇ ਸੌਂਪੇ ਤੇ ਉਨੂਾਂ ਨੂੰ ਨਵੇਂ ਚੁਣੇ ਗਏ ਵਿਧਾਨ ਸਭਾ ਮੈਂਬਰਾਂ ਦੀ ਅਧਿਕਾਰਤ ਸੂਚੀ ਵੀ ਸੌਂਪੀ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਚ ਐਨਡੀਏ ਨੇ 126 ਵਿਚ 102 ਸੀਟਾਂ ਜਿੱਤ ਕੇ ਫੈਸਲਾਕੁੰਨ ਫਤਵਾ ਹਾਸਲ ਕੀਤੈ ਬੀਜੇਪੀ 82 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਐ ਜਦਕਿ ਇਸ ਦੇ ਸਹਿਯੋਗੀ ਬੋਡੋਲੈਂਡ ਪੀਪਲਜ਼ ਫਰੰਟ ਤੇ ਅਸਾਮ ਗਣ ਪਰਿਸ਼ਦ ਨੇ 10-10 ਸੀਟਾਂ ਜਿੱਤੀਆਂ ਨੇ ਕਾਂਗਰਸ ਨੇ 19 ਸੀਟਾਂ ਪ੍ਰਾਪਤ ਕੀਤੀਆਂ ਤੇ ਵਿਧਾਨ ਸਭਾ ਵਿਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਐ ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @EIR ਜਲੰਧਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਬਾਰੇ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਬਿਆਨ ਦੀ ਆਲੋਚਨਾ ਕੀਤੀ ਐ ਸ੍ਰੀਮਤੀ ਬੈਨਰਜੀ ਨੇ ਕਿਹਾ ਕਿ ਉਹ ਰਾਜਪਾਲ ਨੂੰ ਆਪਣਾ ਅਸਤੀਫ਼ਾ ਨਹੀਂ ਸੌਂਪਣਗੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਪ੍ਰਧਾਨ ਨੇ ਇਲਜ਼ਾਮ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਵੱਲੋਂ ਫਤਵੇ ਨੂੰ ਰੱਦ ਕਰਨਾ ਪੱਛਮੀ ਬੰਗਾਲ ਚ ਲੋਕਤੰਤਰ ਦੇ ਕਮਜ਼ੋਰ ਹੋਣ ਦੀ ਇਕ ਮਿਸਾਲ ਐ ਉਨੂਾਂ ਕਿਹਾ ਕਿ ਸ੍ਰੀਮਤੀ ਬੈਨਰਜੀ ਨਾ ਸਿਰਫ਼ ਫਤਵੇ ਨੂੰ ਰੱਦ ਕਰ ਰਹੇ ਨੇ ਬਲਕਿ ਚੋਣ ਕਮਿਸ਼ਨ ਤੇ ਸੁਰੱਖਿਆ ਬਲਾਂ ਦੀ ਭਰੋਸੇਯੋਗਤਾ ਨੂੰ ਵੀ ਕਮਜ਼ੋਰ ਕਰ ਰਹੇ ਨੇ ਜੋ ਕਿ ਆਜ਼ਾਦ ਨਿਰਪੱਖ ਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਨੇ ਪੰਜਾਬ ਚ ਕੱਲ ਰਾਤ ਜਲੰਧਰ ਵਿਚ ਭਾਰੀ ਸੁਰੱਖਿਆ ਵਾਲੇ BSF ਫਰੰਟੀਅਰ ਹੈੱਡਕੁਆਰਟਰ ਤੇ ਅੰਮ੍ਰਿਤਸਰ ਦੇ ਖਾਸਾ ਵਿਖੇ ਇਕ ਫੌਜੀ ਕੈਂਪ ਦੇ ਬਾਹਰ ਹੋਏ ਦੋਹਰੇ ਧਮਾਕੇ ਅੱਜ ਆਪਰੇਸ਼ਨ ਸਿੰਦੂਰ ਦੀ ਵਰੇਗੰਢ ਦੇ ਮੱਦੇਨਜ਼ਰ ਪਾਕਿਸਤਾਨ ਦੇ ISI ਵੱਲੋਂ ਕੀਤੇ ਗਏ ਨਾਪਾਕ ਮਨਸੂਬਿਆਂ ਦਾ ਹਿੱਸਾ ਨੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਫੌਜ ਤੇ ਹੋਰ ਸੁਰੱਖਿਆ ਅਧਿਕਾਰੀਆਂ ਨਾਲ ਅੰਮ੍ਰਿਤਸਰ ਦੇ ਖਾਸਾ ਵਿਖੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਉਨੂਾਂ ਕਿਹਾ ਕਿ ਸ਼ੁਰੂਆਤੀ ਜਾਂਚ ਮੁਤਾਬਕ ਦੋਵਾਂ ਥਾਵਾਂ ਤੇ IED ਦੀ ਵਰਤੋਂ ਕੀਤੀ ਗਈ ਏ ਪੁਲਿਸ ਫੌਜ ਤੇ ਹੋਰ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਜਾਰੀ ਏ
1: ਇਸ ਇੰਸੀਡੈਂਟ ਦਾ ਹਜੇ ਕਿਸੇ ਨੇ ਕਲੇਮ ਨਹੀਂ ਕੀਤਾ ਹੈਗਾ ਪਰ ਅਸੀਂ ਅਸਿਊਮ ਕਰਦੇ ਹਾਂ ਕਿ ਆਪਰੇਸ਼ਨ ਸਿੰਦੂਰ ਦੀ ਐਨਵਰਸਰੀ ਹੋਣ ਕਰਕੇ ਦਿਸ ਇਜ਼ ਪਾਰਟ ਆਫ ਪਾਕਿਸਤਾਨਸ ISI ਡਿਜ਼ਾਈਨਸ ਟੂ ਕੌਜ਼ ਡਿਸਰਪਸ਼ਨਸ ਇਨ ਪੰਜਾਬ ਤੇ ਪੰਜਾਬ ਇੱਕ ਪ੍ਰੋਕਸੀ ਵਾਰ ਲੜ ਰਿਹਾ ਹੈਗਾ ਦੇਸ਼ ਦੇ ਬਿਹਾਫ ਤੇ ਅਗੇਂਸਟ ਪਾਕਿਸਤਾਨ ਸੋ ਇੱਕ ਸਿਨਰਜਿਕ ਤਰੀਕੇ ਨਾਲ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਜਾਵਾਂਗੇ ਜਿਹੜੇ ਪਰਪੇਟਰੇਟਰਸ ਹੈਗੇ ਉਨ੍ਹਾਂ ਨੂੰ ਅਰੈਸਟ ਕਰਾਂਗੇ ਇਹ IED ਹੈਗੀ ਇੱਥੇ ਮੌਕੇ ਤੇ ਸ਼ਾਰਪਨਰ ਮਿਲੇਗੀ ਸੋ ਇਟ ਅਪੀਅਰਸ ਕਿ ਇੱਕ ਇੰਪਰੋਵਾਈਜ਼ ਡਿਵਾਈਸ ਜਿਹੜੀ ਉਹ ਅਸੈਂਬਲ ਕੀਤੀ ਗਈ ਮੋਸਟ ਲਾਈਕਲੀ ਕਿਉਂਕਿ ਕੋਈ ਵਾਇਰਸ ਨਹੀਂ ਮਿਲਿਆ ਜਾਂ ਤੇ ਟਾਈਮਡ ਐਕਸਪਲੋਜ਼ਨ ਹੈ ਜਾਂ ਰਿਮੋਟ ਤੋਂ ਕੀਤਾ ਗਿਆ ਹੈ
0: ਜਲੰਧਰ ਤੋਂ ਸਾਡੇ ਪੱਤਰਕਾਰ ਨੇ ਦਸਿਆ ਕਿ ਹਾਲਾਂਕਿ ਦੋਵਾਂ ਥਾਵਾਂ ਤੋਂ ਕੋਈ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਏ ਪਰ ਇਸ ਨੇ ਨਾ ਸਿਰਫ਼ ਉਨ੍ਹਾਂ ਖੇਤਰਾਂ ਚ ਸਗੋਂ ਪੂਰੇ ਸੂਬੇ ਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਵੱਲੋਂ ਇਨ੍ਹਾਂ ਧਮਾਕਿਆਂ ਬਾਰੇ ਪੁੱਛੇ ਜਾਣ ਤੇ ਧਮਾਕਿਆਂ ਨੂੰ ਮਾਮੂਲੀ ਦਸਿਆ ਤੇ ਵੋਟਾਂ ਪ੍ਰਾਪਤ ਕਰਨ ਲਈ ਲੋਕਾਂ ਵਿਚ ਹਿੰਸਾ ਤੇ ਡਰ ਫੈਲਾਉਣ ਵਾਸਤੇ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 4 ਦਿਨਾਂ ਦੀ ਸ਼ੁਕਰਾਨਾ ਯਾਤਰਾ ਦੀ ਸ਼ੁਰੂਆਤ ਕੀਤੀ ਇਸ ਮੌਕੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਇਸ ਤੋਂ ਬਾਅਦ ਇਹ ਯਾਤਰਾ ਗੁਰੂ ਰਵਿਦਾਸ ਚੌਂਕ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਵੱਲੋਂ ਖਾਸ ਇਜਲਾਸ ਦੌਰਾਨ ਸੂਬੇ ਚ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਸਖ਼ਤ ਸਜ਼ਾਵਾਂ ਦੇ ਪ੍ਰਬੰਧ ਲਈ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ 2026 ਪਾਸ ਹੋਣ ਮਗਰੋਂ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਹੈ ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਸਿਆ ਕਿ ਇਹ ਯਾਤਰਾ ਰੂਪਨਗਰ ਤੋਂ ਹੁੰਦੀ ਹੋਈ ਪੰਜਾਬ ਦੇ ਮੁੱਖ ਧਾਰਮਿਕ ਸਥਾਨਾਂ ਤੱਕ ਪਹੁੰਚੇਗੀ ਯਾਤਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਮਦਮਾ ਸਾਹਿਬ ਮਸਤੁਆਣਾ ਸਾਹਿਬ ਦੁੱਖ ਨਿਵਾਰਨ ਸਾਹਿਬ ਤੇ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਜਾਵੇਗੀ 4 ਦਿਨਾਂ ਦੀ ਯਾਤਰਾ ਦੀ ਸਮਾਪਤੀ 9 ਮਈ ਨੂੰ ਫਤਹਿਗੜ੍ਹ ਸਾਹਿਬ ਚ ਕੀਤੀ ਜਾਵੇਗੀ ਸਰਕਾਰ ਨੇ ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਦਾ ਖੰਡਨ ਕੀਤੈ ਜਿਸ ਵਿਚ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੂੰ ਇਹ ਦਾਅਵਾ ਕਰਦਿਆਂ ਦਿਖਾਇਆ ਗਿਐ ਕਿ ਪਾਕਿਸਤਾਨ ਨੇ ਪਿਛਲੇ ਸਾਲ 10 ਮਈ ਨੂੰ ਭਾਰਤੀ ਸਿਸਟਮ ਨੂੰ ਜਾਮ ਕਰ ਦਿੱਤਾ ਸੀ ਪੱਤਰ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਇਹ ਸਪਸ਼ਟ ਕੀਤੈ ਕਿ ਇਹ ਵੀਡੀਓ ਇਕ ਆਰਟੀਫਿਸ਼ਲ ਇੰਟੈਲੀਜੈਂਸ ਵੱਲੋਂ ਤਿਆਰ ਕੀਤਾ ਗਿਆ ਡੀਪ ਫੇਕ ਹੈ ਅਤੇ ਪਾਕਿਸਤਾਨ ਪ੍ਰਚਾਰ ਖਾਤਿਆਂ ਰਾਹੀਂ ਗਲਤ ਜਾਣਕਾਰੀ ਫੈਲਾਉਣ ਵਾਸਤੇ ਇਸ ਨੂੰ ਪ੍ਰਸਾਰਿਤ ਕੀਤਾ ਜਾ ਰਿਹੈ ਇਕਾਈ ਨੇ ਨਾਗਰਿਕਾਂ ਨੂੰ ਅਜਿਹੇ ਵੀਡੀਓਜ਼ ਦੇ ਝਾਂਸੇ ਵਿਚ ਨਾ ਆਉਣ ਦੀ ਅਪੀਲ ਕੀਤੀ ਐ ਅਮਰੀਕਾ ਵਿਚ ਭਾਰਤੀ ਮੂਲ ਦੇ ਰਿਪਬਲਿਕਨ ਨੇਤਾ ਵਿਵੇਕ ਰਾਮ ਸਵਾਮੀ ਨੇ ਓਹੀਓ ਦੇ ਗਵਰਨਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਦਾਖਲ ਕੀਤੀ ਏ ਰਾਮ ਸਵਾਮੀ ਨੂੰ 87% ਵੋਟਾਂ ਮਿਲੀਆਂ ਨੇ। ਉਨ੍ਹਾਂ ਨੇ ਕੇਸ਼ੀ ਪੁਤਸ਼ ਨੂੰ ਹਰਾਇਆ। ਉਨ੍ਹਾਂ ਦਾ ਸਾਹਮਣਾ ਇਸ ਸਾਲ ਨਵੰਬਰ ਚ ਡੈਮੋਕਰੇਟ ਐਮੀ ਐਕਟਨ ਨਾਲ ਹੋਵੇਗਾ। ਜੇਕਰ ਉਹ ਚੁਣੇ ਜਾਂਦੇ ਨੇ ਤਾਂ ਉਹ ਲੁਸੀਆਨਾ ਚ ਬੌਬੀ ਜਿੰਦਲ ਤੇ ਦੱਖਣੀ ਕੈਰੋਲੀਨਾ ਵਿਚ ਨਿੱਕੀ ਹੇਲੀ ਤੋਂ ਬਾਅਦ ਅਮਰੀਕਾ ਵਿਚ ਤੀਜੇ ਭਾਰਤੀ ਗਵਰਨਰ ਬਣ ਸਕਦੇ ਨੇ।

ਇਹ ਆਲ ਇੰਡੀਆ ਰੇਡੀਓ ਦੇ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਸੰਜੇ ਪਾਹੂਜਾ ਆਪ ਸਭ ਕੋ ਸਲਾਮ ਨਮਸਤੇ ਇਸਤਕਬਾਲ ਕਰੇਗਾ। ਅੱਜ ਅਸਾਂ ਹਾਜ਼ਰ ਹੈ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿੱਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰੇਂਦੇ ਪੈਣ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਣ, ਮਾਹੀ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਿੰਘ ਬੁੱਲੇ ਸ਼ਾਹ ਸਾਹਿਬ ਇੱਕ ਬਹੁਤ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ, ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੁਪੇਸ਼ ਚੋਪੜਾ ਜੀ।

ਖੇੜੇ ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ ਗਰਦਨ ਗੁਨਾਵੇ ਉਹਨਾਂ ਦੀ ਗਲ ਗੋਰੀ ਦੇ ਬਿਛੂਵਨ ਕਾਲੇ ਗਲ ਗੋਰੀ ਦੇ ਬਿਛੂਵਨ ਕਾਲੇ ਨਾਲ

ਵਾਹ ਜੀ ਵਾਹ, ਬਹੁਤ ਵਧੀਆ ਰੁਪੇਸ਼ ਚੋਪੜਾ ਜੀ। ਨਿੰਦਰ ਤੇ ਕਈਆਂ ਹਾਏ ਕਈਆਂ ਝੋਕਾਂ ਲਾਈਆਂ। ਹੁਣ ਅਸਾਂ ਤੁਹਾਡੇ ਕੋਲੋਂ ਇੱਕ ਵੀ ਫਰਮਾਇਸ਼ ਕਰੇ ਸੂ, ਇੱਕ ਮੀਆਂ ਸੂਫੀ ਗੀਤ। ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ, ਇਸ਼ਕ ਤੇ ਬਹਾ ਬਰੋਬਰ ਇਸ਼ਕ ਦਾ ਤਾ ਤਖੇਰਾ, ਬਹਾ ਸਣੇ ਦੀ ਕੱਖ ਕਾਨੇ ਨੂੰ ਇਸ਼ਕ ਸਣੇ ਦਾ ਜਿਹੜਾ। ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ।

0: ਦੌਰ ਸੀ ਦੋਸਤੋ ਜਿੰਨੇ ਵੀ ਉੱਚ ਪਦ ਦੇ ਉੱਤੇ ਵਕੀਲ ਸੀ ਚਾਹੇ ਕੋਈ ਇੰਜੀਨੀਅਰ ਸੀ ਚਾਹੇ ਕੋਈ ਡਾਕਟਰ ਸੀ ਆਪਣੀ ਆਪਣੀ ਸਮਰੱਥਾ ਦੇ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਸਨ ਹਰ ਕਿਸੇ ਦੀ ਇੱਕੋ ਸੋਚ ਸੀ ਕਿ ਹਰ ਭਾਰਤੀ ਦੀ ਸੋਚ ਦੇ ਵਿੱਚ ਥੋੜਾ ਥੋੜਾ ਛਿੱਟਾ ਇਨਕਲਾਬ ਦਾ ਦਿੱਤਾ ਜਾਵੇ ਕਿਉਂਕਿ ਇਨਕਲਾਬ ਲਿਆਉਣ ਦੇ ਵਿੱਚ ਸਾਰੇ ਭਾਰਤੀਆਂ ਦਾ ਯੋਗਦਾਨ ਬੜਾ ਜ਼ਰੂਰੀ ਸੀ ਸੇਵਾ ਦੇਸ਼ ਦੀ ਜ਼ਿੰਦਗੀ ਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਨ੍ਹਾਂ ਲੱਖ ਮੁਸੀਬਤਾਂ ਚੱਲੀਆਂ ਨੇ ਅਸੀਂ ਗੱਲ ਕਰ ਰਹੇ ਹਾਂ ਅੱਜ ਸੁਤੰਤਰਤਾ ਸੈਨਾਨੀ ਮੋਤੀ ਲਾਲ ਨਹਿਰੂ ਬਾਰੇ ਜਿਹੜੇ ਘਰੋਂ ਸੌਖੇ ਸਨ ਇਸ ਕਰਕੇ ਉਹ ਦੇਸ਼ ਭਗਤਾਂ ਦੀ ਮਦਦ ਵੀ ਕਰ ਪਾਉਂਦੇ ਸਨ ਉਨ੍ਹਾਂ ਨੇ ਵਕਾਲਤ ਛੱਡ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ 1922 ਵਿੱਚ ਉਨ੍ਹਾਂ ਨੇ ਦੇਸ਼ ਬੰਧੂ ਚਿਤਰੰਜਨ ਦਾਸ ਅਤੇ ਲਾਜਪਤ ਰਾਏ ਜੀ ਦੇ ਨਾਲ ਇੱਕ ਨਵੀਂ ਪਾਰਟੀ ਦੀ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ 1928 ਦੇ ਵਿੱਚ ਉਸ ਪਾਰਟੀ ਦੇ ਪ੍ਰਧਾਨ ਵੀ ਬਣੇ ਉਸ ਤੋਂ ਬਾਅਦ ਉਨ੍ਹਾਂ ਨੇ ਜਿਹੜਾ ਸੰਵਿਧਾਨ ਬਣਾਉਣ ਵਾਲੀ ਜਿਹੜੀ ਕਮਿਸ਼ਨ ਸਥਾਪਿਤ ਕੀਤਾ ਗਿਆ ਸੀ ਉਹਦਾ ਪ੍ਰਧਾਨ ਵੀ ਇਨ੍ਹਾਂ ਨੂੰ ਬਣਾਇਆ ਗਿਆ ਮੋਤੀ ਲਾਲ ਨਹਿਰੂ ਇਲਾਹਾਬਾਦ ਦੇ ਇੱਕ ਬੜੇ ਆਲੀਸ਼ਾਨ ਮਕਾਨ ਦੇ ਵਿੱਚ ਰਹਿੰਦੇ ਸਨ ਉਹ ਚਾਹੁੰਦੇ ਤੇ ਉਹ ਆਲੀਸ਼ਾਨ ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜੀ ਸਕਦੇ ਸੀ ਪਰ ਕਹਿੰਦੇ ਨੇ ਨਾ ਕਿ ਆਪਣਾ ਮਾਰੂ ਛਾਵੇਂ ਸੁੱਟੋ ਜਦੋਂ ਉਨ੍ਹਾਂ ਨੇ ਦੇਖਿਆ ਕਿ ਲੋਕੀ ਕਿਵੇਂ ਐਡੀ ਹੱਡ ਤੋੜ ਮਿਹਨਤ ਕਰਦੇ ਪਏ ਐ ਫੇਰ ਵੀ ਉਨ੍ਹਾਂ ਨੂੰ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ ਪਈ ਉਹ ਗੋਰਾ ਜਿਹੜਾ ਸਾਰੀ ਲੁੱਟ ਖਸੁੱਟ ਕਰਕੇ ਆਪਣੇ ਦੇਸ਼ ਘੱਲੀ ਜਾਂਦਾ ਪਿਆ ਸਾਡਾ ਦੇਸ਼ ਐਡਾ ਅਮੀਰ ਵਿਰਸੇ ਵਾਲਾ ਹੋ ਕੇ ਵੀ ਕਿਵੇਂ ਗਰੀਬਾਂ ਦੀ ਤਰ੍ਹਾਂ ਹੰਝੂ ਕੇਰਦਾ ਪਿਆ ਔਰ ਕਿਵੇਂ ਗੋਡਿਆਂ ਦੇ ਉੱਤੇ ਆ ਕੇ ਰਹਿਮ ਦੀ ਭੀਖ ਮੰਗ ਰਿਹਾ ਉਦੋਂ ਮੋਤੀ ਲਾਲ ਨਹਿਰੂ ਹੋਰਾਂ ਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ ਕਿ ਭਾਰਤ ਨੂੰ ਆਜ਼ਾਦੀ ਹਾਸਲ ਹੋਵੇ ਦੋਸਤੋ ਅੱਜ ਜਿਹੜੀ ਖੁੱਲੀ ਫਿਜ਼ਾ ਦੇ ਵਿੱਚ ਅਸੀਂ ਸਾਹ ਲੈਂਦੇ ਪਏ ਹਾਂ ਅੱਜ ਜਿਹੜੇ ਜਿਹੜੇ ਅਧਿਕਾਰ ਸਾਨੂੰ ਮਿਲੇ ਹੋਏ ਹੈ ਅੱਜ ਜਿਹੜੀ ਅਸੀਂ ਫਰੀਡਮ ਆਜ਼ਾਦੀ ਅਸੀਂ ਲੈਂਦੇ ਪਏ ਹਾਂ ਉਹਦਾ ਸਾਰਾ ਸ਼੍ਰੇਅ ਜਾਂਦਾ ਹੈ ਸਾਡੇ ਇਨ੍ਹਾਂ ਆਜ਼ਾਦੀ ਗੁਲਾਟੀਆਂ ਨੂੰ ਜਿਨ੍ਹਾਂ ਨੇ ਨਾ ਸਿਰਫ ਆਪਣੇ ਦੇਸ਼ ਨੂੰ ਪਿਆਰ ਕੀਤਾ ਬਲਕਿ ਆਪਣੀ ਆਨ ਮਾਨ ਸ਼ਾਨ ਸਭ ਕੁਝ ਆਪਣੇ ਦੇਸ਼ ਲਈ ਸਮਰਪਿਤ ਕਰ ਦਿੱਤੀ ਦੋਸਤੋ ਅੱਜ ਜਿਹੜੀ ਤਰੱਕੀ ਅਸੀਂ ਮਾਣ ਰਹੇ ਹਾਂ ਅੱਜ ਜਿਹੜਾ ਏਕਾ ਭਾਈਚਾਰਾ ਅਸੀਂ ਆਪਣੇ ਸਮਾਜ ਦੇ ਵਿੱਚ ਦੇਖ ਰਹੇ ਹਾਂ ਇੱਕ ਨੂੰ ਸੱਟ ਲੱਗਦੀ ਹੈ ਸਾਰੇ ਭਾਰਤੀ ਨਾਲ ਖੜੇ ਹੋ ਜਾਂਦੇ ਹੈ ਜਦੋਂ ਭਾਰਤ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਆਪਣਾ ਨਾਂ ਰੋਸ਼ਨ ਕਰਦੇ ਨੇ ਕੋਈ ਇੰਜੀਨੀਅਰ ਬਣਦਾ ਪਿਆ ਕੋਈ ਡਾਕਟਰ ਬਣਦਾ ਪਿਆ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਿਡਾਰੀ ਬਣ ਕੇ ਦੇਸ਼ ਦਾ ਨਾਂ ਰੋਸ਼ਨ ਕਰ ਰਿਹਾ ਤੁਸੀਂ ਸੋਚੋ ਕਿ ਇਨ੍ਹਾਂ ਦੇਸ਼ ਭਗਤਾਂ ਦੀ ਰੂਹਾਂ ਨੂੰ ਕਿੱਡਾ ਸਕੂਨ ਮਿਲਦਾ ਹੋਵੇਗਾ ਉਹ ਦੇਸ਼ ਜਿਹੜਾ ਇੱਕ ਵਕਤ ਚ ਬੇੜੀਆਂ ਨਾਲ ਜਕੜਿਆ ਹੋਇਆ ਸੀ ਉਹ ਦੇਸ਼ ਜਿਹੜਾ ਸੋਚ ਹੀ ਨਹੀਂ ਸਕਦਾ ਸੀ ਕਿ ਕਦੀ ਇੱਥੇ ਵੀ ਆਜ਼ਾਦੀ ਵਾਲਾ ਸੂਰਜ ਉੱਗੇਗਾ ਉੱਥੇ ਸਭ ਕੁਝ ਹੋਇਆ ਨੀ ਹਰਾ ਪੋਣਾ ਨੀ ਨੀਲਾ ਪੋਣਾ ਮੇਰੇ ਦੇਸ਼ ਦਾ ਤਿਰੰਗਾ ਨੀ ਬੜਾ ਸੋਹਣਾ ਅੱਜ ਹਰ ਭਾਰਤੀ ਆਪਣੇ ਉੱਤੇ ਗਰਵ ਮਹਿਸੂਸ ਕਰਦਾ ਹੈ ਅੱਜ ਭਾਰਤ ਤਰੱਕੀ ਯਾਬ ਦੇਸ਼ਾਂ ਦੀ ਮੋਹਰੀ ਕਤਾਰ ਦੇ ਵਿੱਚ ਆ ਕੇ ਖੜਾ ਹੋਇਆ ਤੇ ਇਹ ਸਾਰਾ ਸਹਿਰਾ ਵੱਜਦਾ ਉਨ੍ਹਾਂ ਲੋਕਾਂ ਦੇ ਸਿਰ ਤੇ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਵਾਇਆ ਦੋਸਤੋ ਇਹ ਆਜ਼ਾਦੀ ਸਾਨੂੰ ਬੜੇ ਸੰਘਰਸ਼ ਤੋਂ ਬਾਅਦ ਬੜਾ ਖੂਨ ਡੋਲ ਕੇ ਮਿਲੀ ਹੈ ਇਸ ਕਰਕੇ ਸਾਡੇ ਸਾਰੇ ਯੁਵਾਵਾਂ ਦਾ ਸਾਡੇ ਸਾਰੇ ਦੇਸ਼ ਭਗਤਾਂ ਦਾ ਅਸੀਂ ਧੰਨਵਾਦ ਕਰਦੇ ਹੋਏ ਅਸੀਂ ਸਾਰੇ ਭਾਰਤੀ ਮਿਲ ਕੇ ਇਕੱਠੇ ਰਹੀਏ ਕਿਉਂਕਿ ਏਕੇ ਦੇ ਵਿੱਚ ਬਰਕਤ ਹੈ ਇਸੇ ਗੱਲ ਦੇ ਉੱਤੇ ਅਸੀਂ ਹਮੇਸ਼ਾ ਫੁੱਲ ਚੜਾਉਂਦੇ ਰਹੀਏ ਔਰ ਅੱਜ ਅਸੀਂ ਮੋਤੀ ਲਾਲ ਨਹਿਰੂ ਹੋਰਾਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦੇ ਹੋਏ ਆਪਣੇ ਆਪ ਨਾਲ ਇੱਕ ਵਾਅਦਾ ਕਰੀਏ ਕਿ ਸਾਡਾ ਜਿਹੜਾ ਕੰਮ ਹੋਵੇ ਦੇਸ਼ ਦੀ ਤਰੱਕੀ ਲਈ ਹੋਵੇ ਅਸੀਂ ਜਦੋਂ ਕੋਈ ਚੰਗਾ ਸੋਚ ਸੋਚੀਏ ਇਹੀ ਸੋਚੀਏ ਕਿ ਇਹਦੇ ਨਾਲ ਸਾਡੇ ਦੇਸ਼ ਦਾ ਮਾਣ ਵਧੇ ਦੋਸਤੋ ਇਹ ਸੀ ਅੱਜ ਦੀ ਗੱਲ ਤੇ ਫਿਰ ਹੁਣ ਚੱਲਦੇ ਹਾਂ ਅਸੀਂ ਆਪਣੇ ਅਗਲੇ ਸੈਗਮੈਂਟ ਵੱਲ ਜੀ ਆਇਆਂ ਨੂੰ ਜੀ ਆਇਆਂ ਨੂੰ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਬਬਰੀ ਹੋਰਾਂ ਦੇ ਨਾਲ ਬੜੀ ਸੋਹਣੀ ਸੋਚ ਦੇ ਧਾਰਨੀ ਤੇ ਬੜਾ ਸੋਹਣਾ ਲਿਖਣ ਵਾਲੇ ਫਿਲਮਾਂ ਚ ਵੀ ਕੰਮ ਕਰ ਚੁੱਕੇ ਨੇ ਤੇ ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਜੀ ਆਇਆਂ ਨੂੰ
1: ਆਪਣੇ ਇਸ ਪ੍ਰੋਗਰਾਮ ਚ ਅਸੀਂ ਵੱਖਰੇ ਵੱਖਰੀਆਂ ਸ਼ਖਸੀਅਤਾਂ ਨੂੰ ਸੱਦਾ ਦਿੰਦੇ ਹਾਂ ਔਰ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਨੇ ਔਰ ਬਹੁਤ ਕੁਝ ਇਨ੍ਹਾਂ ਤੋਂ ਸਮਝ ਆਉਂਦੀ ਹੈ ਪਤਾ ਲੱਗਦਾ ਹੈ ਸੋ ਅੱਜ ਸਾਡੇ ਇਸ ਪ੍ਰੋਗਰਾਮ ਵਿਚ ਮੌਜੂਦ ਨੇ ਕਸ਼ਮੀਰ ਬਬਰੀ ਜੀ ਜੋ ਕਿ ਗੁਰਦਾਸਪੁਰ ਤੋਂ ਆਏ ਨੇ ਕਵੀ ਨੇ ਫਿਲਮਾਂ ਵਿਚ ਵੀ ਇਨ੍ਹਾਂ ਨੇ ਕੰਮ ਕੀਤਾ ਹੈ ਔਰ ਐਜ਼ ਅ ਲਾਈਨਮੈਨ ਇਨ੍ਹਾਂ ਨੇ ਬਿਜਲੀ ਬੋਰਡ ਵਿਚ ਕੰਮ ਕੀਤਾ ਹੈ ਸੋ ਇਹਨੇ ਤੋਂ ਹੀ ਜਾਣ ਰਹੇ ਇਨ੍ਹਾਂ ਬਾਰੇ ਸੋ ਕਸ਼ਮੀਰ ਬਬਰੀ ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ
2: ਮੇਰੇ ਵੱਲੋਂ ਵੀ ਤੁਹਾਡਾ ਧੰਨਵਾਦ ਹੈ ਜੀ ਕਿ ਤੁਸੀਂ ਇੱਥੇ ਆਉਣ ਦਾ ਸੱਦਾ ਦਿੱਤਾ ਮੈਨੂੰ ਜੀ
1: ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਕਵਿਤਾਵਾਂ ਲਿਖਦੇ ਹੋ ਫਿਲਮਾਂ ਵੀ ਕੀਤੀਆਂ ਨੇ ਵਰਸਟਾਈਲ ਤੁਸੀਂ ਕੰਮ ਕੀਤੇ ਨੇ ਨੌਕਰੀ ਵੀ ਕੀਤੀ

0: ਇਹ ਆਪਣੀ ਨੌਕਰੀ ਵੀ ਸਾਂਭੀ ਹੈ ਔਰ ਨਿਤ ਕੰਮ ਕਰਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਕਵੀ ਹੋ ਪਹਿਲਾਂ ਦਾ ਤੇ ਪੋਇਟ ਬਣਨ ਦਾ ਖਿਆਲ ਜਾਂ ਕਵਿਤਾਵਾਂ ਲਿਖਣ ਦਾ ਖਿਆਲ ਤੁਹਾਡੇ ਮਨ ਵਿੱਚ ਕਿਸ ਤਰ੍ਹਾਂ ਆਇਆ?
1: ਲਗਭਗ 5ਵੀਂ 6ਵੀਂ ਕਲਾਸ ਚ ਮੈਂ ਪੜ੍ਹਦਾ ਸੀ ਤੇ ਸਾਡੇ ਪਿੰਡ ਇੱਕ ਮੌਤ ਹੋਈ ਜੀ ਲੜਕੀ ਦੀ। ਉਸ ਲੜਕੀ ਦੀ ਮਾਂ ਦੇ ਵੱਲੋਂ ਮੇਰੇ ਕੋਲ ਪਤਾ ਲੱਗਾ ਕਿ ਉਹਨਾਂ ਨੇ ਬੜਾ ਵਿਰਲਾਪ ਕੀਤਾ ਬੱਚੇ ਦੇ ਮਰਨ ਤੇ। ਉਦੋਂ ਮੈਂ 2 ਲਾਈਨਾਂ ਨਾਲ ਉਹਨਾਂ ਤੇ ਸਟਾਂਜਾ ਇੱਕ ਲਿਖਿਆ ਸੀ ਮੈਂ ਦੁੱਖ ਦੋ। ਉਹ ਸਟਾਂਜਾ ਇਸ ਤਰ੍ਹਾਂ ਕਿ ਛੱਡ ਕੇ ਇੰਨਾ ਜਾ ਦੀਏ ਤੇਰੇ ਬਿਨੋਂ ਸਾਡੇ ਕੋਲ ਹੋਰ ਕੀ ਹੈ, ਮੈਨੂੰ ਰੱਖ ਲਿਆ ਤੂੰ ਗੋਲ ਹੀ ਮਾਂ, ਜੰਮ ਪੇ ਖਿੱਚ ਦੇਈ ਮੇਰੀ ਘੁੱਟ ਕੇ ਫੜ ਲੈ ਬਾਂ। ਇਹੀਆਂ ਲਾਈਨਾਂ ਮੈਂ ਸਟਾਰਟਿੰਗ ਵਿੱਚ ਮੈਂ ਲਿਖੀਆਂ ਸੀਗੀਆਂ ਜੀ। ਅਤੇ ਉਸ ਤੋਂ ਬਾਅਦ ਫਿਰ ਮੈਂ ਮਤਲਬ ਸਰਵਿਸ ਕਰਦਾ ਰਿਹਾ, ਮੈਂ ਇਸ ਪਾਸੇ ਨਹੀਂ ਆਇਆ। ਹੁਣ ਰਿਟਾਇਰਮੈਂਟ ਹੋਣ ਤੋਂ ਬਾਅਦ ਜਿਹੜੀ ਕਵਿਤਾ ਲਿਖਣੀ ਚੱਲ ਪਈ ਤੀ।
0: ਤੇ ਫਿਰ ਉਹਨਾਂ ਦਿਨਾਂ ਵਿੱਚ ਖਿਆਲ ਨਹੀਂ ਆਇਆ ਕਾਲਜ ਗਏ ਸਕੂਲ ਗਏ?
1: ਕਾਲਜ 'ਚ ਫਿਰ ਪੜ੍ਹਾਈ ਵੱਲ ਖਿਆਲ ਜ਼ਿਆਦਾ ਹੋ ਗਿਆ ਜੀ। ਡਿਊਟੀ ਦੌਰਾਨ ਮੈਂ ਮਤਲਬ
0: ਡਿਊਟੀ ਕੀਤੀ,
1: ਡਿਊਟੀ ਵੀ ਕੀਤੀ, ਫਿਲਮ ਵੀ ਕੀਤੀ ਮੈਂ।
0: ਅੱਛਾ,
1: ਜ਼ਖਮੀ ਸ਼ੇਰ ਸੁਭਾਨਪੁਰ।
0: ਤੇ ਫਿਲਮਾਂ ਦਾ ਰੁਝਾਨ ਕਿਵੇਂ ਹੋ ਗਿਆ ਫਿਰ?
1: ਰੁਝਾਨ ਮੈਂ ਨਾ ਕੁਦਰਤੀ ਮੇਰਾ ਨਾ ਜਿਹੜਾ ਸਟਰਕਚਰ ਆਫ ਬਾਡੀ ਸੀ ਨਾ ਜੀ, ਇਹ ਅਮਿਤਾਭ ਬੱਚਨ ਕਰਕੇ ਲੋਕ ਮੈਨੂੰ ਬਹੁਤ ਤੰਗ ਕਰਦੇ ਜੀ।
0: ਅੱਛਾ,
1: ਤੇ ਕਈ ਵਾਰੀ ਉਹ ਲੰਘਦਾ ਸੀ ਮੈਂ ਸ਼ਹਿਰ ਵਿੱਚ ਆਉਂਦੀ ਤਾਂ ਲੋਕਾਂ ਦੀ ਭੀੜ ਮੇਰੇ ਪਿੱਛੇ ਹੀ ਲੱਗ ਜਾਂਦੀ ਸੀ, ਉਹਦੇ ਕਰਕੇ ਫਿਰ ਮੈਨੂੰ ਇਸ ਪਾਸੇ ਵੀ ਆਉਣਾ ਪਿਆ ਜੀ।
0: ਅੱਛਾ, ਫਿਰ ਤੁਸੀਂ ਗਏ ਨੀ, ਬਸ 1-2 ਹੀ ਫਿਲਮਾਂ ਕੀਤੀਆਂ?
1: ਨਹੀਂ 1-2 ਨਹੀਂ, ਮੈਂ ਮਤਲਬ ਜ਼ਖਮੀ ਸ਼ੇਰ ਚ ਮੇਰਾ ਕਰੈਕਟਰ ਰੋਲ ਹੈ ਜੀ, ਪਛਤਾਵਾ ਪੁਰਜਾ ਪੁਰਜਾ ਕੱਟ ਮਰੇ, ਬੜੀ ਮਾਲਕ ਦੀ ਕਿਰਪਾ ਰਹੀ ਹੈ ਜੀ।
0: ਅੱਛਾ,
1: ਫਿਰ ਜਿਹੜੀ ਕਵਿਤਾਵਾਂ ਨੇ ਮਤਲਬ ਇਹ ਵੀ ਕਾਫੀ ਮੈਂ ਮਤਲਬ ਲਿਖ ਰਿਹਾ ਫੇਸਬੁੱਕ ਤੇ ਪਾ ਰਿਹਾ ਜੀ, ਬੜਾ ਰਿਸਪੋਂਸ ਮਿਲਦਾ ਮੈਨੂੰ ਜੀ।
0: ਅੱਛਾ, ਜਦੋਂ ਬੰਦਾ ਇਹ ਹੁੰਦਾ ਨਾ ਕਿ ਮੈਂ ਕਲਾਕਾਰ ਬਣਨਾ ਜਿਵੇਂ ਫਿਲਮਾਂ ਵਿੱਚ ਗਏ ਹੋ, ਤਾਂ ਕਿਸੇ ਅਦਾਕਾਰੋਂ ਤੁਸੀਂ ਮੁਤਾਸਿਰ ਹੋਏ ਹੋਵੋ, ਕੋਈ ਅਦਾਕਾਰ ਤੁਹਾਨੂੰ ਪਸੰਦ ਹੋਵੇ?
1: ਉਤਰਾ ਤਾਂ ਮੇਰਾ ਜਿਹੜਾ ਫੇਵਰਟ ਉਹ ਅਮਿਤਾਭ ਬੱਚਨ ਜੀ ਨੇ।
0: ਉਹ ਤਾਂ ਸ਼ਾਇਦ ਸਾਰੇ ਦੇ ਹੀ ਰਹੇ ਨੇ, ਹਮੇਸ਼ਾ ਰਹਿਣਗੇ।
1: ਔਰ ਮੈਂ ਉਹਨਾਂ ਦੇ ਮੈਂ ਪਿੱਛੇ ਜਿਹਾ ਹੁਣ ਪ੍ਰੋਗਰਾਮ ਕਰਕੇ ਆਇਆ ਪਠਾਨਕੋਟ ਜੀ, ਮੈਂ ਆਪਣੀ ਫਿਲਮ ਦਾ ਡਾਇਲੋਗ ਨਹੀਂ ਉੱਥੇ ਬੋਲਿਆ, ਮੈਂ ਅਮਿਤਾਭ ਬੱਚਨ ਦੀ ਫਿਲਮ ਜਿਹੜੀ ਸੀਗੀ ਕਾਲਾ ਪੱਥਰ, ਉਹਦਾ ਮੈਂ ਡਾਇਲੋਗ ਬੋਲਿਆ ਜੀ, ਔਰ ਬਹੁਤ ਰਿਸਪੋਂਸ ਮਿਲਿਆ ਮੈਨੂੰ ਜੀ। ਕਵਿਤਾ ਬੋਲੀ, ਫਿਰ ਮੈਂ ਇੱਕ ਮਿੰਨੀ ਕਹਾਣੀ ਸੀਗੀ ਉਹਦੇ 'ਤੇ ਮੈਂ ਐਕਟਿੰਗ ਕੀਤੀ, ਔਰ ਬਹੁਤ ਹੀ ਜ਼ਿਆਦਾ ਰਿਸਪੋਂਸ ਮਿਲਿਆ ਮੈਨੂੰ। ਜੇ ਮਿੰਨੀ ਕਹਾਣੀ ਬਾਰੇ ਗੱਲ ਕਰਦੇ ਹੋ ਤੁਸੀਂ, ਤਾਂ ਮੇਰੀ ਮਿੰਨੀ ਕਹਾਣੀ ਇਹ ਸੀ ਕਿ ਇੱਕ ਨੌਜਵਾਨ ਬੇਟਾ ਆਪਣੀ ਮਾਂ ਨੂੰ ਬਿਰਧਾਸ਼ਰਮ 'ਚ ਛੱਡ ਆਉਂਦਾ ਹੈ। ਮਾਂ ਵਿਚਾਰੀ ਇਸ ਤਰ੍ਹਾਂ ਟਾਈਮ ਪਾਸ ਕਰਦੀ ਹੈ, ਯਾਦ ਕਰਦੀ ਬਹੁਤ ਹੁੰਦੀ ਹੈ ਉਹਨੂੰ। ਚਲੋ 20-25 ਸਾਲ ਲਾ ਲਓ ਤੁਸੀਂ, 20-25 ਸਾਲਾਂ ਬਾਅਦ ਅਚਾਨਕ ਉਸ ਮਾਂ ਦਾ ਗੇਟ 'ਤੇ ਖਿਆਲ ਪੈਂਦਾ ਕਿ ਮੇਰਾ ਬੇਟਾ ਮੈਨੂੰ ਲੈਣ ਵਾਸਤੇ ਆਇਆ। ਬੜੀ ਮਨ 'ਚ ਖੁਸ਼ੀ ਮਾਂ ਦੀ, ਪੋਤਰਿਆਂ ਦੀ ਯਾਦ ਆ ਗਈ, ਉਹ ਘਰ ਦੀ 4 ਦੀਵਾਰੀ ਇੱਥੇ ਉਹ ਰਹਿੰਦੀ ਸੀਗੀ, ਵੀ ਅੱਜ ਮੈਂ ਫਿਰ ਉੱਥੇ ਚਲੇ ਜਾਣਾ ਵਾ, ਉਹ ਵੇਖੋ ਮੇਰਾ ਬੇਟਾ ਮੈਨੂੰ ਲੈਣ ਵਾਸਤੇ ਆਉਣ ਡਿਆ। ਪਰ ਜਦੋਂ ਬੇਟਾ ਆਇਆ ਕੋਲ ਤਾਂ ਮਾਂ ਕਹਿਣ ਲੱਗੀ, ਪੁੱਤਰ ਤੂੰ ਮੈਨੂੰ ਲੈਣ ਵਾਸਤੇ ਆਇਆ ਨਾ, ਪੁੱਤਰ ਆ ਮੇਰੇ ਕੋਲ, ਮੈਨੂੰ ਤੈਨੂੰ ਯਾਦ ਕਰਦਿਆਂ ਬਹੁਤ ਚਿਰ ਹੋ ਗਿਆ, ਮੈਂ ਆਪਣੇ ਪੋਤਰੀਆਂ ਪੋਤਰੇ ਵੇਖਣੀਆਂ ਨੇ। ਪਰ ਪੁੱਤਰ ਤੇਰੇ ਚਿਹਰੇ 'ਤੇ ਮਜੂਸੀ ਜੀ ਕਿਉਂ ਆ? ਮਾਂ ਮਾਂ ਮੈਂ ਕੀ ਦੱਸਾਂ ਤੈਨੂੰ, ਮਾਂ ਮੈਨੂੰ ਵੀ ਮੇਰੇ ਬੱਚਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ। ਸੋ
0: ਇਹ ਜ਼ਿੰਦਗੀ ਦੀ ਸੱਚਾਈ ਹੈ,
1: ਸੱਚਾਈ ਮੈਡਮ ਜੀ, ਮੈਂ ਖੁਦ ਰੋ ਪੈਂਦਾ ਮੈਂ ਜਦੋਂ ਮੈਂ ਇਹ ਗੱਲ ਪਹਿਲਾਂ। ਇੱਕ ਵਾਰੀ ਨਹੀਂ, ਇੱਥੇ ਮੈਂ ਕਈ ਵਾਰੀ ਵੀ ਇਮੋਸ਼ਨਲ ਹੋ ਜਾਂਦਾ ਮੈਂ ਜਦੋਂ ਮੈਂ ਇਹ
0: ਕਹਾਣੀ ਸੁਣਾਉਂਦੇ
1: ਕਹਾਣੀ ਨੂੰ ਸੁਣਾਉਂਦਾ।
0: ਵੈਸੇ ਵੀ ਇਹ ਕਿ ਜੇਕਰ ਇਹ ਕਹਾਣੀ ਕੋਈ ਵੀ ਸੁਣਦਾ ਹੈ ਜਾਂ ਸੁਣਾਉਂਦੇ ਹੋ ਤਾਂ ਬੰਦਾ ਭਾਵੁਕ ਹੋ ਹੀ ਜਾਂਦਾ ਹੈ, ਔਰ ਇਹ ਵੀ ਜੇਕਰ ਇਹ ਗੱਲ ਸੁਣ ਕੇ ਕੋਈ ਸਮਝ ਆਵੇ ਤਾਂ ਸ਼ਾਇਦ ਬਿਰਧ ਆਸ਼ਰਮਾਂ ਦੀ ਲੋੜ ਹੀ ਨਾ ਪਵੇ।
1: ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਇਹ ਸਿਰਫ ਜਿਹੜੇ ਬਿਰਧ ਆਸ਼ਰਮ ਨੇ ਇਹ ਸਿਰਫ ਅੱਜ ਕੱਲ ਦੇ ਜਵਾਨਾਂ ਦੀ ਦੇਣ ਹੈ।
0: ਦੇਖੋ ਜੋ ਤੁਸੀਂ ਅੱਜ ਕਰੋਗੇ
1: ਉਹਦੇ ਨਾਲ ਵਾਪਰਿਆ
0: ਵਾਪਰਿਆ,
1: ਜੇ ਪਤਾ ਵੀ ਸਾਡਾ ਉਹਦੇ ਨਾਲ ਵਾਪਰਨਾ ਸਾਡੇ ਨਾਲ ਵੀ ਵਾਪਰਨਾ, ਤੇ ਆਪਣੇ ਮਾਂ ਪਿਓ ਨੂੰ ਕਦੀ ਵੀ ਧੱਕਾ ਨਾ ਦੇਈਏ।
0: ਹਾਂ ਬਿਲਕੁਲ ਜੀ, ਸਹੀ ਗੱਲ ਹੈ, ਕਿਉਂਕਿ ਦੇਖੋ ਜੋ ਤੁਸੀਂ ਅੱਜ ਕਰ ਰਹੇ ਹੋ ਉਹੀ ਤੁਹਾਨੂੰ ਕੱਲ ਨੂੰ
1: ਕਰਨਾ
0: ਵਾਪਸ ਮਿਲੇਗਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਜੇਕਰ ਕੋਈ ਸੱਚਾਈ ਸਮਝ ਲੇਗਾ ਤਾਂ ਆਪਣੀ ਜ਼ਿੰਦਗੀ ਨੂੰ ਸਫਲਤਾ ਵੱਲ ਲੈ ਜਾਏਗਾ।
1: ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ ਜੀ।
0: ਹੁਣ ਤੁਸੀਂ ਭਾਵੁਕ ਹੋ ਗਏ ਤਾਂ ਤੁਸੀਂ ਹੁਣ ਸਾਨੂੰ ਕੋਈ ਕਵਿਤਾ ਸੁਣਾਓ, ਥੋੜਾ ਮਾਹੌਲ ਬਦਲ ਜਾਏ।
1: ਹਾਂ ਬਿਲਕੁਲ ਜੀ, ਮੈਂ ਨਾ ਮਤਲਬ ਇੱਕ ਜੰਗ ਤੇ ਲਿਖੀ ਹੈ ਕਵਿਤਾ ਜੀ,
0: ਲੜਾਈ ਤੇ।
1: ਹਾਂ, ਜੰਗ ਹੁਣ ਲੱਗੀ ਹੈ, ਇਸ ਤੇ ਲਿਖੀ ਕਵਿਤਾ ਮੈਂ ਕਿ ਰੱਬਾ ਇਹ ਕਿਹੋ ਜਿਹੀ ਜੰਗ ਹੈ, ਚਾਰੇ ਪਾਸੇ ਡੁੱਲੇ ਲਹੂ ਰੰਗ ਆ, ਰੱਬਾ ਇਹ ਕਿਹੋ ਜਿਹੀ ਜੰਗ ਹੈ, ਹੱਡੀਆਂ ਚੂਰੋ ਚੂਰ ਹੋ ਗਈਆਂ, ਲਹੂ ਲਹਾਨ ਹੋਇਆ ਅੰਗ ਅੰਗ ਹੈ, ਰੱਬਾ ਇਹ ਕਿਹੋ ਜਿਹੀ ਜੰਗ ਆ, ਇਹੋ ਜਿਹੀ ਤਬਾਹੀ ਕਦੇ ਨਾ ਦੇਖੀ,

0: ਲਾਸ਼ਾਂ ਤੋਂ ਲੰਘ ਰਹੇ ਟੈਂਕਾਂ ਰੱਬਾ ਕਿਹੋ ਜਿਹੀ ਜੰਗ ਹੈ ਹਾਂਜੀ ਸਿੰਘਾਸਨ ਡੋਲ ਰਿਹਾ ਹੈ ਟੁੱਟ ਰਹੇ ਰਾਜਿਆਂ ਦੇ ਪਲੰਘ ਹੈ ਰੱਬਾ ਇਹ ਕਿਹੋ ਜਿਹੀ ਜੰਗ ਹੈ ਬੰਬ ਉਡਾਉਂਦੇ ਹਿਲਾਉਂਦੇ ਧਰਤੀ ਨੂੰ ਮਿਜ਼ਾਇਲਾਂ ਮਾਰ ਰਹੀਆਂ ਡੰਗ ਹੈ ਬੰਬ ਉਡਾਉਂਦੇ ਹਿਲਾਉਂਦੇ ਧਰਤੀ ਨੂੰ ਮਿਜ਼ਾਇਲਾਂ ਮਾਰ ਰਹੀਆਂ ਡੰਗ ਹੈ ਰੱਬਾ ਇਹ ਕਿਹੋ ਜਿਹੀ ਜੰਗ ਹੈ ਭੱਜਣ ਨੂੰ ਕੋਈ ਰਾਹ ਨਾ ਮਿਲੇ ਭੱਜਣ ਨੂੰ ਕੋਈ ਰਾਹ ਨਾ ਮਿਲੇ ਹਰ ਜੀਵ ਹੋਇਆ ਪਿਆ ਤੰਗ ਹੈ ਰੱਬਾ ਇਹ ਕਿਹੋ ਜਿਹੀ ਜੰਗ ਹੈ ਰੱਬਾ ਚਾਰੇ ਪਾਸੇ ਠੰਡੀ ਹਵਾ ਵਗਾ ਦੇ ਰੱਬਾ ਚਾਰੇ ਪਾਸੇ ਠੰਡੀ ਹਵਾ ਵਗਾ ਦੇ ਬੱਬਰੀ ਦੀ ਆਖਰੀ ਮੰਗ ਹੈ ਇਹ ਕਿਹੋ ਜਿਹੀ ਜੰਗ ਹੈ ਰੱਬਾ ਇਹ ਕਿਹੋ ਜਿਹੀ ਜੰਗ ਹੈ
1: ਵਾਕਈ ਸਹੀ ਗੱਲ ਹੈ ਕਿਉਂਕਿ ਦੇਖੋ ਲੜਾਈ ਤਾਂ ਕਿਸੇ ਦਾ ਕੁਛ ਨੀ ਛੱਡਦੀ ਔਰ ਹਰ ਪਾਸੇ ਅਮਨ ਸ਼ਾਂਤੀ ਪਿਆਰ ਹੋਵੇ ਭਾਈਚਾਰਾ ਹੋਵੇ ਤੇ ਕਿੰਨੀ ਚੰਗੀ ਗੱਲ ਹੈ
0: ਬਿਲਕੁਲ
1: ਤੇ ਕਸ਼ਮੀਰ ਚ ਜਿਵੇਂ ਤੁਸੀਂ ਕਵਿਤਾਵਾਂ ਲਿਖਦੇ ਹੋ ਔਰ ਇਸ ਤਰ੍ਹਾਂ ਤੁਸੀਂ ਆਪਣਾ ਸਮਾਂ ਕਵਿਤਾਵਾਂ ਲਿਖਣ ਵਿਚ ਲਗਾਉਂਦੇ ਹੋ ਤਾਂ ਇਹ ਤੁਸੀਂ ਸਮਾਂ ਕਿਵੇਂ ਕੱਢਦੇ ਹੋ ਔਰ ਤੁਹਾਡੇ ਮਨ ਵਿਚ ਕਿਸ ਤਰ੍ਹਾਂ ਦੀਆਂ ਸੋਚਾਂ ਆਉਂਦੀਆਂ ਨੇ
0: ਮੇਰਾ ਨਾ ਖਿਆਲ ਜਿਹੜਾ ਨਾ ਹਮੇਸ਼ਾ ਇੱਧਰ ਹੀ ਲੱਗਾ ਰਹਿੰਦਾ ਹੈ ਕਿ ਕਿਵੇਂ ਕੋਈ ਕਵਿਤਾ ਲਿਖੀ ਜਾਵੇ ਕਿਸ ਸਬਜੈਕਟ ਤੇ ਲਿਖੀ ਜਾਵੇ ਮੇਰਾ ਤਰ੍ਹਾਂ ਜਿਹੜਾ ਜ਼ਿਆਦਾ ਤੌਰ ਤੇ ਸਬਜੈਕਟ ਹੈ ਨਾ ਜੀ ਇਹ ਮੌਤ ਤੇ ਕਿਉਂਕਿ ਮੌਤ ਜਿਹੜੀ ਆ ਉਹ ਹਰ ਵੇਲੇ ਯਾਦ ਹੋਣੀ ਚਾਹੀਦੀ ਆ ਔਰ ਮੈਨੂੰ ਯਾਦ ਹੈ
1: ਨਹੀਂ ਪਰ ਇਹ ਯਾਦ ਰਹਿੰਦੀ ਹੈ ਪਰ ਇਹ ਹੁੰਦਾ ਨਾ ਕਿ ਜ਼ਿੰਦਗੀ ਵਿਚ ਜਦੋਂ ਤੁਸੀਂ ਇਹੋ ਜਿਹੇ ਸਿਰਫ ਇੱਕੋ ਹੀ ਪਾਸੇ ਲਿਖਦੇ ਹੋ ਤਾਂ ਤੁਹਾਡੇ ਮਨ ਚ ਤੇ ਕਈ ਤਰ੍ਹਾਂ ਦੇ ਨੈਗੇਟਿਵ ਖਿਆਲ ਵੀ ਹੋ ਜਾਂਦੇ ਨੇ
0: ਨੈਗੇਟਿਵ ਖਿਆਲ ਵੀ ਮੈਡਮ ਜੀ ਮੇਰਾ ਇੱਕ ਬੇਟੀ ਵਿਆਹੀ ਸੀ ਮੈਂ ਤੇ ਉਹ ਤੇ ਮੈਂ ਕੁਛ ਕਵਿਤਾ ਲਿਖੀਆਂ ਨੇ
1: ਹਾਂਜੀ
0: ਉਹ ਮੈਂ ਤੁਹਾਨੂੰ ਦੱਸਾਂਗਾ ਕਿ ਧੀਆਂ ਸਹੁਰੇ ਮਾਰਦੇ ਬੇਕਸੂਰ ਨੂੰ ਗਲਾ ਘੁੱਟ ਕੇ ਹਾਂਜੀ ਧੌਣ ਤੇ ਰੱਖਣ ਗੋਡਾ ਲੈ ਜਾਣ ਵਾਲ ਪੁੱਟ ਕੇ ਹਾਂਜੀ ਪੈਰ ਰੱਖਣ ਧੌਣ ਤੇ ਥੱਲੇ ਉਸਨੂੰ ਸੁੱਟ ਕੇ ਜਾਨੋ ਮੁਕਾ ਦਿੰਦੇ ਉਸਨੂੰ ਕੁੱਟ ਕੁੱਟ ਕੇ ਮਾਪਿਆਂ ਨੂੰ ਮਿਲੇ ਖਬਰ ਵੇਖਣ ਨਬਜ ਉੱਠ ਉੱਠ ਕੇ ਧੀ ਦੀ ਨਬਜ ਵਹਿੰਦੇ ਨੇ ਵੀ ਉਮਰ ਕੀ ਹੈ ਤੂੰ ਉੱਠ ਉੱਠ ਕੇ ਉਹਦੀ ਨਬਜ ਵਹਿੰਦੇ ਨੇ
1: ਤਾਂ ਕਿ ਉਹ ਮਤਲਬ ਉੱਠ ਜਾਏ
0: ਧੀ ਦੀ ਵੇਖ ਕੇ ਅਰਥੀ ਮਾਪੇ ਰੋਣ ਫੁੱਟ ਫੁੱਟ ਕੇ ਧੀਆਂ ਨੂੰ ਮਾਰਦੇ ਸਹੁਰੇ ਘੁੱਟ ਘੁੱਟ ਕੇ ਇਹ ਮੈਂ ਆਪਣੀ ਪਰਸਨਲ ਆਪਣੀ ਧੀ ਤੇ ਕਵਿਤਾ ਲਿਖੀ ਹੈ ਜੀ
1: ਅੱਛਾ
0: ਹਾਂਜੀ ਹਾਂਜੀ
1: ਤੇ ਪਰਸਨਲ ਜਿਹੜੀ ਤੁਸੀਂ ਆਪਣੀ ਬੇਟੀ ਤੇ ਲਿਖੀ ਹੈ ਇਹਦੇ ਨਾਲ ਵਾਪਰਿਆ ਕੀ
0: ਇਸ ਤਰ੍ਹਾਂ ਹੀ ਹੈ ਕੁਛ ਕਹਿ ਲਓ ਤੁਸੀਂ
1: ਪਰ ਇਹ ਕਿ ਅੱਜ ਕੱਲ ਤਾਂ ਲੜਕੀਆਂ ਕਾਫੀ ਮਤਲਬ ਜਿਹਨੂੰ ਕਹਿੰਦੇ ਨੇ ਕਿ ਮਜ਼ਬੂਤ ਤੌਰ ਤੇ ਮਾਂ ਬਾਪ
0: ਹੈ ਤਾਂ ਮਜ਼ਬੂਤ ਪਰ ਮੇਰੀ ਬੇਟੀ ਨਾ ਕੁਛ ਇਮੋਸ਼ਨਲ ਜ਼ਿਆਦਾ
1: ਅੱਛਾ ਹਾਂਜੀ ਅੱਛਾ ਅਸੀਂ ਵੀ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਕਵਿਤਾਵਾਂ ਨੀ ਲਿਖਦੇ ਹੋ ਤਾਂ ਸਿਰਫ ਇੱਕੋ ਹੀ ਵਿਸ਼ਾ ਪਸੰਦ ਕਰਦੇ ਹੋ ਜਾਂ ਕਦੇ ਹੋਰ ਵੀ ਸੋਚਦੇ
0: ਕਾਫੀ ਸਾਰੇ ਹਰ ਵਿਸ਼ੇ ਤੇ ਹੁਣ ਮੈਂ ਜੰਗ ਤੇ ਕੀਤੀ ਕੀਤੀ ਹੋਰ ਮੈਂ ਭੋਜਨ ਤੇ ਵੀ ਲਿਖਿਆ
1: ਅੱਛਾ ਖਾਣ ਪੀਣ ਤੇ
0: ਹਾਂ ਖਾਣ ਪੀਣ ਤੇ ਵੀ ਲਿਖਿਆ ਮੈਂ ਇਹ ਲਿਖਿਆ ਕਿ ਭੁੱਖਾ ਭਾਵੇਂ ਮੈਂ ਮਰ ਜਾਵਾਂ 100 ਵਾਰੀ ਕਿਉਂ ਕਿਸੇ ਗਰੀਬ ਨੂੰ ਮੈਂ ਲੁੱਟ ਖਾਵਾਂ ਸਬਜ਼ੀ ਸਿਰਫ ਮੁੱਲ ਦੀ ਪਚੇ ਮੈਨੂੰ ਕਿਉਂ ਕਿਸੇ ਪਰਾਏ ਖੇਤ ਦੇ ਪੁੱਟ ਕੇ ਖਾਵਾਂ ਨਮਸਕਾਰ ਕਰਕੇ ਭੋਜਨ ਮੈਂ ਖਾਂਦਾ ਹਾਂ ਪਹਿਲੀ ਬੁਰਕੀ ਕੁੱਤੇ ਨੂੰ ਮੈਂ ਸੁੱਟ ਕੇ ਖਾਵਾਂ ਰਾਤ ਦਾ ਪ੍ਰਸ਼ਾਦਾ ਕਦੀ ਵੀ ਨਾ ਸੁੱਟਾਂ ਰਾਤ ਦਾ ਪ੍ਰਸ਼ਾਦਾ ਕਦੀ ਵੀ ਨਾ ਸੁੱਟਾਂ ਨਾਲ ਘਿਓ ਦੇ ਚੋਰੀ ਕੁੱਟ ਕੇ ਖਾਵਾਂ ਮਾਲਸ ਸਵੇਰੇ ਕਰਕੇ ਬੁੱਢੇ ਬਾਪੂ ਦੀ ਰਾਤ ਨੂੰ ਥੱਕੀ ਬੁੱਢੀ ਮਾਂ ਨੂੰ ਘੁੱਟ ਕੇ ਖਾਵਾਂ ਹਾਂਜੀ ਚੌਂਕੜੀ ਮਾਰ ਅੰਨ ਭਗਵਾਨ ਮੈਂ ਛਕਦਾ ਚੌਂਕੜੀ ਮਾਰ ਅੰਨ ਭਗਵਾਨ ਮੈਂ ਛਕਦਾ ਕਦੇ ਵੀ ਬੁਰਕੀ ਉੱਠ ਕੇ ਮੈਂ ਉੱਠ ਕੇ ਨਾ ਖਾਵਾਂ
1: ਅੰਨ ਦਾ ਅਪਮਾਨ ਵਾਕਈ ਨਹੀਂ ਕਰਨਾ ਚਾਹੀਦਾ ਔਰ ਇਹ ਹੈ ਕਿ ਅੰਨ ਦਾ ਵਾਕਈ ਇੱਕ ਪੂਜਾ ਵਾਂਗ ਹੈ ਔਰ ਪੂਜਾ ਕਰਕੇ ਖਾਣਾ ਖਾਣਾ ਚਾਹੀਦਾ ਅੱਛਾ ਕਸ਼ਮੀਰ ਜੀ ਤੁਸੀਂ ਐਜ਼ ਲਾਈਨਮੈਨ ਵੀ ਕੀਤਾ ਹੈ ਬਿਜਲੀ ਬੋਰਡ ਵਿੱਚ ਕੰਮ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਕਿਸ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਰਹੇ
0: ਤਜਰਬਾ ਇਸ ਤਰ੍ਹਾਂ ਕਿ ਜਿਹਦੇ ਚ ਇੱਕ ਦਿਨ ਦੀ ਵੀ ਮੇਰੀ ਜਿਹੜੀ ਡਿਊਟੀ ਲੇਟ ਨਹੀਂ ਇੱਕ ਵੀ ਲਾਲ ਬਿੰਦੀ ਜਿਹੜੀ ਹੈ ਮੇਰੀ ਸਰਵਿਸ ਬੁੱਕ ਤੇ ਨਹੀਂ
1: ਜੀ
0: ਮੈਂ ਡਿਊਟੀ ਨੂੰ ਇਹੋ ਜਿਹਾ ਸਮਝਿਆ ਵੀ ਜੇ ਕੋਈ ਬੱਚਾ ਮੇਰੇ ਕੋਲ ਆਇਆ ਨਾ ਮੇਰੀ ਲਾਈਟ ਖਰਾਬ ਆ ਤੇ ਮੈਂ ਉਹਦੇ ਨਾਲ ਤੁਰ ਗਿਆ ਮਤਲਬ ਇੱਕ ਦਿਹਾੜੀ ਵਿੱਚ ਮੈਂ ਜੇ ਗੁਰਦਾਸਪੁਰ ਡਿਊਟੀ ਕੀਤੀ ਆ ਤੇ ਤੂਫਾਨ ਚੱਲਿਆ ਘਰ ਘਰ ਦੀ ਬੱਤੀ ਮੰਦ ਹੋ ਗਈ ਆ ਤੇ ਮੈਂ ਘੱਟੋ ਘੱਟ 100 ਘਰ ਦੀ ਬੱਤੀ ਜਿਹੜੀ ਆ ਉਹ ਇੱਕ ਦਿਹਾੜੀ ਚ ਠੀਕ ਕੀਤੀ
1: ਰੋਸ਼ਨੀ ਦੇ ਕੇ ਆਏ ਸਾਰਿਆਂ ਨੂੰ
0: ਹਾਂ ਬਿਲਕੁਲ ਜੀ ਬਿਲਕੁਲ ਹਾਂ
1: ड्यूटी हुंदी है। और वैसे भी जदों तुसीं अपनी ड्यूटी करदे हो किसे नूं सलाम करन दी लोड़ नहीं पैंदी, इह कि ड्यूटी तुहानूं सलाम करदी है कि सलाम है वी इह जिहड़ा बंदा है मेरे नाल ड्यूटी करदा है।
0: हां बिलकुल जी बिलकुल, मैनूं इक दिन बड़ी खुशी होई कि मैं गुरदासपुर इक दुकान तों सौदा लिया रहा सी दुकान वास्ते, ते इक बंदा आया तो कहन लगा दुकानदार नू कि यार इस बंदे नू जानदे तुसीं? कहिंदे आओ साडे बिजली बोर्ड दे मुलाजम ने। कहिंदा नहीं, इह ओह बंदे ने जिन्हां ने ड्यूटी साइकिल ते कीती है ते कदी भी किसे कोलों इक कप चाह नहीं पीती। और मेरे मन नू बड़ी खुशी होई भी चलो किसे बंदे ने मेरी तारीफ कीती है।
1: हां बिलकुल सही है। अच्छा कश्मीर बाबी जी, तुसीं इन्ना कुछ लिखते हो और इस वास्ते समां किवें कढ़दे हो?
0: समा इस तरह कुदरती गल है जी, मैं दुकान ते बैठा हुंदा वेला ही ते बैठे बैठे सोचदे रहिंदा कभी कोई लाइन लब्भे जां कोई शब्द इहो जिहा लब्भे जिहड़ा लिखिया जावे।
1: अच्छा ते लिखण वास्ते पढ़ना भी बहुत पैंदा है?
0: बिलकुल जी बिलकुल।
1: पहला पढ़िया होवेगा फिर कुसे लेखक तो मुतासिर होए होवोगे?
0: बिलकुल जी बिलकुल, मैं ना कवितावां जिहड़ियां दूजे लेख जिहड़े लेखक लिखदे ने तकरीबन उहनां नूं ज्यादा पढ़ लें कोई ना कोई चीज लभ पैंदी है मैनूं कविता दा रूप दे दिंदा मैं।
1: कोई खास लेखक तुहाडे मनपसंद लेखक रहे होण?
0: बलविंदर बालम जी मेरे गुरु जी ने।
1: अच्छा,
0: ओह मतलब बलविंदर बालम जी इक इहो जिहे राइटर ने जिन्हां दा मतलब किसे मैगजीन विच वी तुसीं फोल के वेख लो उहनां दी कविता लगी होएगी, मतलब बहुत ही वधिया बहुत वधिया राइटर ने जिहड़े मेरे गुरु जी ने, उहनां तों मैं बहुत ही प्रभावित हां जी। मिनी कहानी छाप छपाई ओ मेरी मिनी कहानी इस तरह जी, बहुत दिन हो गए सी बारिश पैंदी नू, घर वाली ने कहा घर वाले नू जी बालन मुक्या पिया जे कोई रोटी टुक करना जाओ कि बालन वेखो, पर रिम जिम हो रही सी जी ते मजदूर बेचारा घरों निकलिया बहर खेतां नूं गया, अचानक उसका ख्याल जिहड़ा वा एक टुटे टाणे वल पिया ते वेख के मन च खुशी आ गई कि यार ये टाणा ला टाणे नूं ला के अपने चुराहे च लिया के कट रहा सी ते बड़ा खुश भी हुण 15 दिन बने ने मेरे वल वालन दे। पर होया की जदों बालन कट रहा सी ते छोटा बच्चा उहदा रोंदा रोंदा आ गया, कहिंदा पुत्तर क्यों रोना तूं? कहिंदा पापा मां रोटी नहीं दिंदी। कहिंदा पुत्र क्यों? मां कहिंदी पीपे चो आटा भी मुक गया। जदों इस गल दा पता लगदा तो उहदी जिहड़ी इन्नी खुशी सीगी बालन लाउण दी सारी पर ला के उड गई। सो कहण दा भाव है गरीब बंदे दी जे रोटी हैगी ते बालन नहीं, जे बालन हैगा तां आटा नहीं,
1: आटा नहीं हैगा।
0: ये कहानी मेरी बलविंदर बालन नूं पहली बारी मैगजीन च लिखवाई सी।
1: ए तुसीं अपने मन तों ही सोची?
0: मेरी अपनी सोच सी।
1: अच्छा अपनी सोच।
0: ये सोच इस तरह कि मैं पिंड टाली पैंदा रड़ा टाली उथे ड्यूटी सी मेरी ते उथे इक बालन कट रहा सी बंदा, उहनूं वेख के मेरा विचार आया।
1: विचार आया
0: हांजी हांजी।
1: आहो समाज विच विचरदे होए बहुत तरह दे ख्याल आंदे ने ते फिर चंगा लगदा है।
0: हांजी हांजी।
1: जदों तुसीं कवितावां या कहानी इस तरह लिखदे हो कोई सन्मान वी तुहानूं मिले?
0: सम्मान है जो कविता लिखी रिस्पांस मिलदा। हुण मैं पठानकोट गया सी तुहानूं दस्सिया पहले भी मैं,
1: बिलकुल
0: कि उथे बहुत ही ज्यादा रिस्पांस मिलिया मैनूं।
1: हांजी सब तो खुशी हुंदी है।
0: कविता भी बोली डायलॉग भी बोले मिनी कहानी भी जिहड़ी तुहानूं दस्सी मैं उसे सुनाई गई और रियली मैं मतलब जदों इहो जी गल करदा मैं रो पैंदा। हांजी
1: अंदर दीआं भावनावां हुंदीआं ने ते जदों तुसीं आस पास वैसे भी विचरदे हो बहुत तरह दे दुख तकलीफ देखदे हो सानूं दुखी नजर आउंदे ने।
0: बिलकुल
1: आस पास जदों वी असीं देखदे हां ना किते विचरदे हां तां सानूं बहुत तरह दीआं ऐसीआं चीजां नजर आउंदीआं ने जो शायद असीं कदे कल्पना भी नहीं कीती हुंदी कुछ चीजां दी।
0: बिलकुल
1: इस कारण इह जिहड़ा साडे मन हुंदा कि भई असीं किथे स्टैंड करदे हां ते जिहड़े साडे जिहड़े होर ने लोग किस तरह स्टैंड करते हैं। असीं हमेशा ही सोचते हैं कि असीं उच्चे वल देखते हैं पर जो असीं अपने नीवे वलों देखते हैं फिर सानूं पता लगता है कि साडी जिंदगी कित्थे है।
0: बिल्कुल जी बिल्कुल।
1: ते कश्मीर बबरी जी तुसीं काम करदे नाल इन्ना काम करदे हो तां होर किस तरह दे भाव तुहाडे मन विच उभरदे ने? इस तों इलावा किन्हां किन्हां विशेआं नूं तुसीं ज्यादा पसंद करदे हो?
0: मैं तुहानूं दस्सिया कि मौत बारे
1: ਕਹਿੰਦੇ ਉਸ ਤੋਂ ਇਲਾਵਾ ਕੋਈ ਹੋਰ ਜ਼ਿੰਦਗੀ ਹੋ ਗਈ ਹੌਸਲਾ ਹੋ ਗਿਆ ਬਹੁਤ ਤਰ੍ਹਾਂ ਦੇ ਵਿਸ਼ੇ ਹੁੰਦੇ ਨੇ ਕਦੇ ਕਦੇ ਉਹਨਾਂ ਬਾਰੇ ਸੋਚਦੇ ਹੋ ਕਿ ਸਿਰਫ ਇੱਕੋ ਪਹਿਲੂ ਤੇ ਤੁਸੀਂ?
0: ਇੱਕੋ ਪਹਿਲੂ ਤਕਰੀਬਨ ਹਰ ਪਹਿਲੂ ਤੇ ਮੈਂ ਸੋਚਦਾ ਮੈਂ ਜੀ। ਹਾਂਜੀ ਹਾਂਜੀ।
1: ਤੇ ਜਦੋਂ ਤੁਸੀਂ ਆਪਣਾ ਕੰਮ ਕਰਦੇ ਸੀ ਤਾਂ ਬਾਕੀ ਹੋਰ ਵੀ ਤੁਹਾਡੇ ਜਿਹੜੇ ਸਾਥੀ ਮਿੱਤਰ ਆਉਂਦੇ ਹੋਣਗੇ ਸਾਡੇ ਕੋਲ ਸਿੱਖਦੇ ਹੋਣਗੇ ਕਿ ਕਸ਼ਮੀਰ ਬਬਰੀ ਜੀ ਏਦਾਂ ਕੰਮ ਕਰਦੇ ਨੇ
0: ਤੇ ਬਿਲਕੁਲ ਸਹੀ ਕਿਹਾ ਤੁਸੀਂ ਜੀ।

0: ਮੈਂ ਜਦੋਂ ਵੀ ਡਿਊਟੀ ਤੇ ਕੰਮ ਕਰਦਾ ਜੀ ਨਹੀਂ, ਮੈਂ ਤਕਰੀਬਨ ਜਿਹੜੀ ਐਲਟੀ ਲਾਈਨ ਹੈ ਨਾ, ਮਤਲਬ ਛੋਟੀ ਜਿੱਥੇ ਬਲਬ ਜਗਾਏ ਜਾਂਦੇ ਨੇ, ਉਹ ਕਦੇ ਸੋਚ ਨਹੀਂ ਕੱਟਿਆ ਮੈਂ। ਮੈਂ ਇਸ ਤਰ੍ਹਾਂ ਹੀ ਪੋਲ ਲਾ, ਪੋਲ ਦੇ ਨਾਲ ਪੌੜੀ ਲਾ ਕੇ ਅਤੇ ਚੱਲਦੀ ਲਾਈਨ 'ਤੇ ਬੱਤੀ ਠੀਕ ਕਰਦਾ ਸੀਗਾ। ਇੱਕ ਦਿਨ ਕੀ ਹੋਇਆ ਕਿ ਇੱਕ ਅਫਸਰ ਮੇਰੇ ਲਾਗੇ ਆ ਗਿਆ, ਮੈਂ ਪੋਲ ਦੇ ਉੱਪਰ ਚੜਿਆ ਸੀ ਪੌੜੀ 'ਤੇ, ਪਰ ਪੌੜੀ ਵੀ ਮਤਲਬ ਬੜੀ ਕਮਜ਼ੋਰ ਸੀ, ਅਤੇ ਮੈਂ ਅਫਸਰ ਨੂੰ ਕਹਿਤਾ ਮੈਂ ਜੀ ਮੈਂ ਕੰਮ ਕਰ ਰਿਹਾ, ਮੈਨੂੰ ਡਿਸਟਰਬ ਨਾ ਕਰੋ, ਉਹ ਚਲ ਜਾਓ 100 ਮੀਟਰ ਦੂਰ। ਮੈਂ ਕਦੇ ਵੀ ਮਤਲਬ ਡਬਲ ਮਾਇੰਡ ਹੋ ਕੇ ਮੈਂ ਕੰਮ ਨਹੀਂ ਸੀ ਕੀਤਾ, ਇਸੇ ਵਾਸਤੇ ਮੇਰਾ ਐਕਸੀਡੈਂਟ ਕਦੇ ਨਹੀਂ ਸੀ ਹੋਇਆ ਬਿਜਲੀ ਬੋਰਡ 'ਚ। ਇੱਕ ਮਨ ਹੋ ਕੇ ਮੈਂ ਡਿਊਟੀ ਕੀਤੀ, ਇੱਕ ਮਨ ਹੋ ਕੇ ਜਿਹੜਾ ਸੀ ਮੈਂ ਉਹ ਕੰਮ ਕਰਦਾ ਰਿਹਾ। ਮੇਰੇ ਨਾਲ ਜਿਹੜਾ ਮੁੰਡਾ ਸੀਗਾ ਉਹ ਫਿਰ ਬਾਅਦ 'ਚ ਮੇਰੀਆਂ ਗੱਲਾਂ ਕਰਦਾ ਰਿਹਾ ਵੀ ਕਸ਼ਮੀਰ
1: ਕਹਿੰਦਾ ਵੀ
0: ਸਵਿੱਚ ਕੱਟਣਾ ਬਿਜਲੀ ਬੋਰਡ ਦਾ, ਵੇਖਣਾ ਵੀ ਉਹਦੀਆਂ ਪੱਤੀਆਂ ਬਾਹਰ ਆਈਆਂ ਕਿ ਨਹੀਂ ਆਈਆਂ। ਹਾਂਜੀ, ਫਿਰ ਜਾ ਕੇ ਬਿਜਲੀ ਬੋਰਡ ਦਾ ਉੱਪਰ ਕੰਮ ਕਰਦਾ ਰਿਹਾ ਮੈਂ। ਮਤਲਬ ਬਹੁਤ ਹੀ ਅਲਰਟ ਹੋ ਕੇ, ਚੁਕੰਨਿਆ ਹੋ ਕੇ, ਇੱਕ ਮਨ ਹੋ ਕੇ ਮੈਂ ਡਿਊਟੀ ਕੀਤੀ ਹੈ ਜੀ।
1: ਕਦੇ ਡਰ ਨਹੀਂ ਲੱਗਿਆ ਕਿ ਇਹ ਤਾਰ ਖਰਾਬ ਹੋ
0: ਗਈ? ਨਹੀਂ, ਡਰ ਨਹੀਂ ਲੱਗਾ ਜੀ।
1: ਕਦੇ ਹੁੰਦਾ ਹੀ ਹੈ ਨਾ, ਇਹ ਲਾਈਨ ਖਰਾਬ ਹੋ ਗਈ, ਇਹ ਹੋ ਗਿਆ, ਹੈ ਨਾ।
0: ਪਤਾ ਗੱਲ ਕੀ ਹੈ ਜੀ, ਜਦੋਂ ਡਿਊਟੀ ਤੇ ਹੈਗੇ ਨਾ ਜੀ, ਜੇ ਫੌਜੀ ਇੱਕ ਜਾ ਕੇ ਲੜੇ ਤੇ ਉਹ ਕਹੇ ਮੈਂ ਮਰਨਾ, ਮੈਂ ਪਿੱਛੇ ਭੱਜਾ ਵਾਂ, ਇਸ ਤਰ੍ਹਾਂ ਮੈਂ ਕਦੇ ਨਹੀਂ ਕੀਤਾ। ਮੈਂ ਜਦੋਂ ਵੀ ਕੰਮ ਕੀਤਾ ਖੁੱਲ੍ਹੇਆਮ ਕੀਤਾ ਵੀ ਜੇ ਮੰਨ ਲਓ ਮੌਤ ਵੀ ਹੁੰਦੀ ਹੈ, ਗੌਰਮੈਂਟ ਨੇ ਕੋਈ ਨਾ ਕੋਈ ਦੇ ਦੇਣਾ। ਇਸ ਵਾਸਤੇ ਮੈਂ ਅਣਝੱਕ ਹੋ ਕੇ ਜਿਹੜਾ ਉਹ ਕੰਮ ਕੀਤਾ, ਡਿਊਟੀ ਕੀਤੀ ਹੈ।
1: ਘੁੰਮਣਾ ਫਿਰਨਾ ਪਸੰਦ ਹੈ ਤੁਹਾਨੂੰ?
0: ਹਾਂ ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ,
1: ਕਿਤੇ ਫੰਕਸ਼ਨ ਤੇ ਜਾਂਦੇ ਹੋ ਔਰ ਲੋਕਾਂ ਤੁਹਾਨੂੰ ਸਨਮਾਨ ਕਹਿੰਦੇ ਨੇ, ਰਿਸਪੌਂਸ ਮਿਲਦਾ, ਕਿਸ ਤਰ੍ਹਾਂ ਮਹਿਸੂਸ ਹੁੰਦਾ?
0: ਮੈਡਮ, ਮੈਂ ਜ਼ਿੰਦਗੀ ਦੀ ਤੁਹਾਨੂੰ ਸੱਚਾਈ ਦੱਸਾਂ ਜੀ ਕਿ ਮੇਰਾ ਜਿਹੜਾ ਸਟਰਕਚਰ ਆਫ ਬਾਡੀ ਸੀ ਉਹ ਬਿਲਕੁਲ ਅਮਿਤਾਬ ਬੱਚਨ ਵਾਲਾ ਸੀਗਾ ਜੀ। ਮੈਨੂੰ ਯਾਦ ਆ ਕਿ ਅੰਮ੍ਰਿਤਸਰ ਦੀ ਗੱਲ ਆ ਕਿ ਮੇਰੀ ਮਾਸੀ ਜੀ ਦੀ ਲੜਕੀ ਰਹਿੰਦੇ ਸੀਗੇ, ਅਤੇ ਮੈਂ ਉਹਨਾਂ ਨੂੰ ਦਿਨ ਡੁੱਬਣ ਦੇ ਕਰੀਬ ਉਹਨਾਂ ਦੇ ਘਰ ਗਿਆ, ਘਰ ਵੀ ਗਿਆ ਇਸ ਤਰ੍ਹਾਂ ਵੀ ਗਲੀ 'ਚੋਂ ਲੰਘਦਾ ਗਿਆ ਮੈਂ, ਅਤੇ ਜਿਹੜੇ ਲੋਕਾਂ ਨੇ ਮੈਨੂੰ ਵੇਖਿਆ ਉਹ ਮਤਲਬ ਮੇਰੇ ਪਿੱਛੇ ਪਿੱਛੇ ਆ ਗਏ, ਅਤੇ ਜਦੋਂ ਮੈਂ ਆਪਣੀ ਮਾਸੀ ਦੀ ਲੜਕੀ ਦੇ ਘਰ ਪਹੁੰਚਿਆ, ਉੱਪਰ ਤੀਜੀ ਮੰਜ਼ਿਲ 'ਤੇ ਬੈਠਾ ਸੀ, ਥੱਲੇ ਰੌਲਾ ਪਿਆ ਗਿਆ ਬੜਾ, ਅਤੇ ਮਾਸੀ ਦੀ ਕੁੜੀ ਕਹਿੰਦੀ ਵੀ ਥੱਲੇ ਕੋਈ ਲੰਡਿਆ ਜਾਪਦਾ ਵੀ। ਉਹਨਾਂ ਦੇਖਿਆ ਵੀ ਉਹ ਬੂਹੇ ਦੇ ਗਾੜੀ ਲੋਕ ਬੜੇ ਇਕੱਠੇ ਹੋਏ ਅਤੇ ਉਹ ਕਹਿੰਦੇ ਵੀ ਦੱਸੋ ਕੀ ਗੱਲ ਹੈ? ਉਹ ਕਹਿੰਦੇ ਜੀ ਗੱਲ ਗੁੱਲ ਕੋਈ ਨਹੀਂ, ਤੁਹਾਡੇ ਘਰ ਅਮਿਤਾਬ ਬੱਚਨ ਆਇਆ।
1: ਹਾਂਜੀ,
0: ਉਹ ਕਹਿੰਦਾ ਕਿ ਵੀ ਉਹਨਾਂ ਨੇ ਕਿਹਾ ਵੀ ਮੇਰੀ ਉਹ ਮਾਸੀ ਦਾ ਲੜਕਾ ਵਾ, ਨਹੀਂ ਉਹ ਨਹੀਂ ਹੈਗੇ। ਕਹਿੰਦੇ ਵੀ ਨਹੀਂ ਤੁਸੀਂ ਬੂਹਾ ਖੋਲੋ, ਉਹਨੇ ਥੱਲੇ ਜਾ ਕੇ ਬੂਹਾ ਖੋਲ ਦਿੱਤਾ, ਉਹ ਸਾਰੇ ਆ ਕੇ ਮੇਰੇ ਕੋਲ ਵੇਖ ਕੇ ਅਤੇ ਫੇਰ ਹੋ ਗਏ ਜੀ। ਹਾਂਜੀ,
1: ਚੰਗਾ ਤਜਰਬਾ ਆਪਣੇ ਆਪ ਵਿੱਚ।
0: ਮੈਂ ਇੱਕ ਫਿਲਮ ਐਕਟਰ ਨਾ ਹੋ ਗਏ ਵੀ ਐਕਟਰਾਂ ਨਾਲ ਵੀ ਵੱਧ ਪ੍ਰਭਾਵਿਤ ਲੋਕਾਂ ਨੂੰ ਕਰ ਜਾਂਦਾ ਰਿਹਾ ਹੈ।
1: ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਤੇ ਕਿਹੜੇ ਕਿਹੜੇ ਕਲਾਕਾਰ ਤੁਹਾਡੇ ਨਾਲ ਜੁੜੇ?
0: ਯੁਵਰਾਜ ਜੀ, ਸੁਰਿੰਦਰ ਬਾਲੀਆ, ਅਮਰ ਨੂਰੀ, ਮਾਸਟਰ ਸਲੀਮ, ਇਹ ਸਾਰੇ ਮੇਰੇ ਕਾਫੀ ਨਜ਼ਦੀਕ, ਮੈਂ ਉਹਨਾਂ ਦੇ ਨੇੜੇ ਰਿਹਾ। ਅੱਛਾ,
1: ਹਾਂਜੀ, ਠੀਕ ਹੈ। ਫਿਲਮਾਂ ਵਿੱਚ ਔਰ ਪੰਜਾਬੀ ਫਿਲਮਾਂ 'ਚ, ਹਿੰਦੀ ਫਿਲਮਾਂ 'ਚ ਤੁਸੀਂ ਕੀ ਫਰਕ ਮਹਿਸੂਸ ਸਮਝਦੇ ਹੋ? ਸ਼ੂਟਿੰਗ ਇੱਕੋ ਜਿਹੀ ਕਿਉਂ
0: ਨਹੀਂ?
1: ਪੰਜਾਬੀ ਸਿਨੇਮਾ ਕਿੱਥੇ ਸਮਝਦੇ ਹੋ, ਹਿੰਦੀ ਸਿਨੇਮਾ ਕਿੱਥੇ ਸਮਝਦੇ ਹੋ?
0: ਹਿੰਦੀ ਔਰ ਪੰਜਾਬੀ ਫਿਲਮ ਦਾ ਨਹੀਂ, ਬਹੁਤ ਹੀ ਫਰਕ, ਕਿਉਂਕਿ ਜਿਹੜੇ ਬੰਬੇ ਕਲਾਕਾਰ ਨੇ ਨਾ ਉਹ ਬਹੁਤ ਹੀ ਮੈਚੁਰ ਨੇ,
1: ਪ੍ਰੋਫੈਸ਼ਨਲਸ ਨੇ।
0: ਹਾਂ, ਪੰਜਾਬੀ ਫਿਲਮਾਂ ਦਾ ਦੇਖਦੇ ਬਜਟ ਬੜਾ ਘੱਟ ਹੁੰਦਾ ਇਹਨਾਂ ਦਾ, ਅਤੇ ਫਿਰ ਐਕਟਰ ਜਿਹੜੇ ਨੇ ਉਹ ਵੀ ਉਹ ਜਿਹੇ ਲੈ ਜਾਂਦੇ ਨੇ, ਅਤੇ ਜਿਹੜੇ ਵਾਰ ਵਾਰ ਰੀਟੇਕ ਕਰਦੇ ਨੇ। ਮੈਂ ਫਿਲਮ ਜ਼ਖਮੀ ਸ਼ੇਅਰ ਕੀਤੀ ਸੀਗੀ, ਮੇਰੇ ਨਾਲ ਬੰਬੇ ਤੋਂ ਬੰਦੇ ਆਏ ਸੀਗੇ ਫਾਈਟਰ, ਤੇ ਉਹ ਬਾਰ ਬਾਰ ਰੀਟੇਕ ਕਰ ਰਹੇ ਸੀ, ਤੇ ਮੇਰਾ ਕੋਈ ਵੀ ਰੀਟੇਕ
1: ਨਹੀਂ ਹੋਇਆ।
0: ਹਾਂ, ਮੇਰੇ ਕੋਲ ਵੀਡੀਓ ਹੈਗੀ ਆ, ਤੁਸੀਂ ਵੇਖਣਾ ਤਾਂ ਦੇਖ ਸਕਦੇ ਜੀ। ਮੈਂ ਕੰਟੀਨਿਊਟੀ ਮਤਲਬ ਨਾ ਜੀ, ਨੋਇਆ ਨਹੀਂ ਰੀਟੇਕ, 15 ਮਿੰਟ ਦਾ ਮੇਰਾ ਕੰਮ ਫਿਲਮ 'ਚ ਹੈਗਾ ਜੀ, 15 ਮਿੰਟਾਂ ਵਿੱਚ ਕੋਈ ਵੀ ਰੀਟੇਕ ਨਹੀਂ ਮੇਰਾ।
1: ਚਲੋ, ਖੁਸ਼ੀ ਦੀ ਗੱਲ ਹੈ ਬਹੁਤ ਜ਼ਿਆਦਾ। ਤੇ ਤੁਹਾਡਾ ਘਰਦਿਆਂ ਦਾ ਕਿੰਨਾ ਸਾਥ ਰਿਹਾ, ਕਿੰਨਾ ਸਾਥ ਦਿੱਤਾ?
0: ਘਰਦਿਆਂ ਦਾ ਕਾਫੀ ਸਾਥ ਹੈ ਜੀ।
1: ਅੱਛਾ, ਠੀਕ ਹੈ। ਹੁਣ ਦੇ ਸਮੇਂ 'ਚ ਕਿੰਨੀ ਦੇਰ 'ਚ ਲਿਖ ਲੈਂਦੇ ਹੋ ਕਵਿਤਾ? ਵਾ
0: ਕਵਿਤਾ ਜੀ?
1: ਹਾਂਜੀ, ਕਿੰਨੀ ਦੇਰ 'ਚ ਲਿਖ ਲੈਂਦੇ ਹੋ? ਘੰਟਾ ਦੋ ਘੰਟੇ
0: ਤੇ ਮਤਲਬ ਚੱਲਦੀ ਜਾਏ, ਮਨ 'ਚ ਜੁੜਦੀ ਜਾਵੇ, ਤੇ ਫਿਰ ਤਾਂ 5 ਮਿੰਟ ਵੀ ਲਿਖੀ ਜਾਂਦੀ ਹੈ, ਤੇ ਜੇ ਨਾ ਜੁੜੇ ਤਾਂ ਫਿਰ ਮਿਹਨਤ ਹੋਰ ਕਰਨੀ ਪੈਂਦੀ ਹੈ ਜੀ। ਹਾਂਜੀ, ਸ਼ਬਦਾਂ ਨੂੰ ਜੋੜਨਾ, ਥੋੜਾ ਔਖਾ ਹੈ
1: ਬਿਲਕੁਲ ਕਿਉਂਕਿ ਸ਼ਬਦਾਂ ਦਾ ਹੀ ਜੋੜ ਹੈ ਔਰ ਹਰ ਕੋਈ ਨਹੀਂ ਕਰ ਸਕਦਾ ਵੈਸੇ ਕਿਹਾ ਜਾਂਦਾ ਕਿ ਹਰ ਇਨਸਾਨ ਲੇਖਕ ਔਰ ਗਾਇਕ ਜ਼ਰੂਰ ਬਣਨਾ ਚਾਹੁੰਦਾ ਹੈ ਪਰ ਨਾ ਤਾਂ ਹਰ ਕੋਈ ਲੇਖਕ ਬਣ ਸਕਦਾ ਹੈ ਨਾ ਹਰ ਕੋਈ ਗਾਇਕ ਬਣ
0: ਸਕਦਾ ਹੈ
1: ਹਾਂ ਕੁਦਰਤੀ ਦੇਣ ਤੇ ਤੁਹਾਡੇ ਮਨ ਵਿਚ ਜਦੋਂ ਲਿਖਣ ਦਾ ਵਿਚਾਰ ਆਉਂਦਾ ਹੈ ਤਾਂ ਇਕਦਮ ਆ ਜਾਂਦਾ ਹੈ ਜਾਂ ਵੈਸੇ ਤੁਸੀਂ ਵਿਚਰਦੇ ਹੋਏ ਸਮਾਜ
0: ਇਕਦਮ ਹੀ ਇਕਦਮ

0: ਹੁਣ ਪਿੱਛੇ ਜੇ ਮੌਤਾਂ ਮੇਰੇ ਘਰਾਂ ਦੇ ਆਸ ਪਾਸ ਬੜੀਆਂ ਹੋਈਆਂ, ਇੱਕ ਮੇਰੇ ਭਤੀਜੇ ਦੀ ਵੀ ਹੋਈ ਮੌਤ, ਅਤੇ ਉਹ 'ਤੇ ਮੈਂ ਫਿਰ ਮੈਂ ਲਿਖਿਆ ਸੀ, ਇੱਕ ਕਵਿਤਾ ਲਿਖੀ, ਇੱਕ ਲਾਈਨਾਂ ਲਿਖੀਆਂ ਨੇ ਦੋ, ਕਿ ਅਸੀਂ ਪੁਰਾਣੇ ਪੱਤੇ ਪਿੱਪਲ ਦੇ ਨਵੇਂ ਆਉਣ ਤੋਂ ਪਹਿਲੇ ਝੜ ਜਾਣਾ, ਅਸਾਂ ਟਿਕਟ ਕਟਾਈ ਧੁਰਦਰ ਗਾਹਾਂ ਦੀ, ਗੱਡੀ ਆਈ ਅਤੇ ਅਸਾਂ ਨੇ ਚੜ੍ਹ ਜਾਣਾ।
1: ਸਰ, ਜਿਹੜੇ ਯੰਗਸਟਰਸ ਨੇ ਉਹ ਵੀ ਬਹੁਤ ਤਰ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਨੇ, ਲਿਖਣਾ ਚਾਹੁੰਦੇ ਨੇ, ਤੇ ਕੀ ਸੁਨੇਹਾ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ?
0: ਮੈਂ ਇਹ ਗੱਲ ਕਹਾਂਗਾ ਸਾਰਿਆਂ ਨੂੰ ਜਿਹੜੇ ਲਿਖਣਾ ਚਾਹੁੰਦੇ ਨੇ ਜਾਂ ਕੁਛ ਬਣਨਾ ਚਾਹੁੰਦੇ ਨੇ, ਕਿ ਉਹ ਕੋਈ ਚੰਗੇ ਗੁਰੂ ਦੀ ਧਾਰਨਾ ਕਰਨ, ਚੰਗੇ ਬੰਦਿਆਂ ਲਾਗੇ ਬੈਠਣ, ਅਤੇ ਰੁੱਖ ਢੰਗ ਜਿਹੜਾ ਕਵਿਤਾ ਦਾ ਉਹਨੂੰ ਸਿੱਖਣ,
1: ਮਤਲਬ ਗੁਰੂ ਧਾਰਨਾ
0: ਕਰਨੀ ਬਹੁਤ ਜ਼ਰੂਰੀ ਹੈ,
1: ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ ਇਸ ਫੀਲਡ ਵਿੱਚ ਆ ਕੇ ਸਫਲ ਹੋ ਸਕਦੇ ਹੋ।
0: ਹਾਂ ਬਿਲਕੁਲ ਜੀ, ਬਿਲਕੁਲ।
1: ਤੇ ਜ਼ਿੰਦਗੀ ਤੇ ਕੋਈ ਹੋਰ ਖਾਸ ਖੱਟਾ ਮਿੱਠਾ ਤਜਰਬਾ ਦੱਸਣਾ ਚਾਹੋ?
0: ਬਸ ਜੀ,
1: ਕੋਈ
0: ਇਤਨਾ ਕਰਦੇ ਕਰਦੇ ਉਮਰ ਨਿਕਲ ਗਈ ਹੈ ਜੀ।
1: ਅੱਛਾ, ਕੋਈ ਕੜਵੀ ਗੱਲ ਜ਼ਿੰਦਗੀ ਦੀ, ਕੜਵੀ ਯਾਦ?
0: ਕੜਵੀ ਯਾਦ ਜਿਹੜੀ ਹੈ ਨਾ ਜੀ,
1: ਕਿਉਂਕਿ ਬਹੁਤ ਕੁਛ ਹੁੰਦਾ।
0: ਹਾਂਜੀ ਹਾਂਜੀ ਹਾਂਜੀ, ਕਈ ਵਾਰੀ ਨਾ ਕੁਛ ਬੰਦੇ ਇਹੋ ਜਿਹੀ ਗੱਲ ਕਰ ਜਾਂਦੇ ਜੀ, ਜਿਹਦੇ ਨਾਲ ਮਤਲਬ ਬੰਦੇ ਦੇ ਮਨ ਨੂੰ ਠੇਸ ਲੱਗ ਜਾਂਦੀ ਹੈ। ਮੇਰੇ ਆਪਣੇ ਨੇ ਜਿਹੜੇ ਮਤਲਬ ਕਈ ਵਾਰੀ ਇਹੋ ਜਿਹੀ ਗੱਲ ਕਰ ਜਾਂਦੇ ਵੀ ਇਹਦਾ ਨਾ ਮਨ ਟੁੱਟ ਜਾਏ ਬੰਦੇ ਦਾ।
1: ਜ਼ਿੰਦਗੀ ਦਾ ਕਿਹੜਾ ਪਲ ਤੁਹਾਨੂੰ ਹੌਸਲੇ ਵੱਲ ਲੈ ਕੇ ਜਾਂਦਾ ਹੈ?
0: ਹੌਸਲੇ ਵਾਲਾ ਪਲ ਮੇਰੇ ਆਇਆ ਹੀ ਕੋਈ ਨਹੀਂ ਮੇਰੇ ਹਿਸਾਬ ਨਾਲ,
1: ਪਰ ਜ਼ਿੰਦਗੀ ਹੌਸਲੇ ਨਾਲ ਹੀ ਚੱਲਦੀ
0: ਹੈ। ਚੱਲਦੀ, ਹਾਂਜੀ ਹਾਂਜੀ,
1: ਇਹ ਤਾਂ ਹੈ।
0: ਹੌਸਲਾ ਮੈਂ ਆਪਣੇ ਆਪ 'ਚ ਰੱਖਿਆ ਜੀ, ਮੈਨੂੰ ਕਿਸੇ ਤੋਂ ਨਹੀਂ ਮਿਲਿਆ ਜੀ। ਬੰਦੇ ਨੂੰ ਆਪ ਹੀ
1: ਹੌਸਲਾ ਕਰਨਾ
0: ਪੈਂਦਾ ਹੈ। ਬਿਲਕੁਲ।
1: ਔਰ ਖੁਸ਼ੀ ਦਾ ਪਲ ਕਿਹੜਾ ਹੈ ਤੁਹਾਡੀ ਜ਼ਿੰਦਗੀ ਵਿੱਚ?
0: ਖੁਸ਼ੀ ਦਾ ਪਲ ਇਹ ਹੋਈ ਹੈ ਕਿ ਮੇਰੀ ਕਵਿਤਾ ਜਦੋਂ ਲਿਖੀ ਜਾਂਦੀ ਹੈ ਫੇਸਬੁੱਕ ਤੇ, ਜੀ ਉਹਦੇ ਰਿਸਪੌਂਸ ਕਾਫੀ ਆਉਣ ਤੇ ਮੇਰੇ ਮਨ ਬੜੀ ਖੁਸ਼ੀ
1: ਹੁੰਦੀ ਹੈ। ਠੀਕ ਹੈ।
0: ਨੌਜਵਾਨਾਂ ਨੂੰ ਮੇਰੀ ਗਾਈਡੈਂਸ ਇਹ ਹੋਈ ਹੈ ਕਿ ਨਸ਼ਿਆਂ ਤੋਂ ਦੂਰ ਰਹਿਣ ਜੀ, ਮਾਂ ਪਿਓ ਦੀ ਸੇਵਾ ਕਰਨ, ਪੜ੍ਹ ਲਿਖਣ ਇੰਨਾ ਕੁ ਪੜ੍ਹਨ ਕਿ ਉਹ ਉਹਨਾਂ ਨੂੰ ਕਿਸੇ ਦੀ ਲੋੜ ਹੀ ਨਾ ਪਏ ਸਟੈਂਡ ਹੋਣ ਵਾਸਤੇ।
1: ਬਿਲਕੁਲ, ਆਪਣੇ ਪੈਰਾਂ ਤੇ ਆਪ ਖੜੇ।
0: ਬਿਲਕੁਲ ਜੀ, ਬਿਲਕੁਲ।
1: ਪੜ੍ਹਨ ਜ਼ਰੂਰ, ਅੱਗੇ ਵਧਣ ਜ਼ਰੂਰ।
0: ਹਾਂਜੀ ਹਾਂਜੀ।
1: ਸੋ ਕਸ਼ਮੀਰ ਬਬਰੀ ਜੀ, ਤੁਸੀਂ ਸਾਨੂੰ ਆਪਣੀਆਂ ਜ਼ਿੰਦਗੀ ਦੀਆਂ ਗੱਲਾਂ ਦੱਸੀਆਂ, ਔਰ ਅਸੀਂ ਇਹੀ ਆਸ ਕਰਦੇ ਹਾਂ ਕਿ ਤੁਹਾਡੀ ਗੱਲਾਂ ਤੋਂ ਬਹੁਤ ਸਾਰੇ ਲੋਕ ਮੁਤਾਸਿਰ ਹੋਣ। ਤੁਸੀਂ ਆਏ ਗੱਲਾਂ ਪਤਾ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਮੈਡਮ ਜੀ, ਜਿਹਨਾਂ ਨੇ ਟਾਈਮ ਦਿੱਤਾ ਮੈਨੂੰ ਰੇਡੀਓ ਤੇ ਬੋਲਣ ਦਾ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ।
2: ਦੋਸਤੋ, ਹੁਣੀ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜੀ ਆਇਆਂ ਨੂੰ, ਕਸ਼ਮੀਰ ਬਬਰੀ। ਇਹਨਾਂ ਨਾਲ ਗੱਲਬਾਤ ਕੀਤੀ ਸੁਖਪ੍ਰੀਤ ਜੀ ਨੇ। ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ, ਮਜ਼ਾ ਵੀ ਆਇਆ ਹੋਏਗਾ, ਤੇ ਚਲੋ ਫਿਰ ਹੋ ਜਾਓ ਤਿਆਰ ਹੁਣ ਅਗਲੇ ਸਿਲਸਿਲੇ ਵਾਸਤੇ। ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਪੰਜਾਬੀ ਫਿਲਮ ਮਿਊਜ਼ਿਕ। ਲੋ ਸਭ ਤੋਂ ਪਹਿਲਾਂ ਸੁਣਾਉਂਦੇ ਹਾਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀ ਆਵਾਜ਼ ਦੇ ਵਿੱਚ ਯਾਰਾ ਓ ਦਿਲਦਾਰਾ।

ਸੋਹਣੇ ਸੋਹਣੇ ਪੰਜਾਬੀ ਫਿਲਮੀ ਗੀਤ ਤੁਸੀਂ ਸੁਣ ਰਹੇ ਹੋ ਆਪਣੀ ਦੋਸਤ ਮੋਨਿਕਾ ਦੇ ਨਾਲ। ਤੇ ਲਓ ਜੀ ਫਿਰ ਹੁਣ ਤਿਆਰ ਹੋ ਜਾਓ ਇੱਕ ਬੜਾ ਹੀ ਪਿਆਰਾ ਗਾਣਾ ਜਿਹੜਾ ਕਿ ਅਸੀਂ ਜਦੋਂ ਵੀ ਸੁਣਦੇ ਹਾਂ ਅੱਖਾਂ ਦੇ ਵਿੱਚ ਇਹ ਆ ਜਾਂਦਾ ਹੈ ਕਿ ਯਾਰ ਹਜੇ ਨਹੀਂ ਜਾਣ ਦਾ ਦਿਲ ਕਰਦਾ, ਹਜੇ ਬਾਪੂ ਦੇ ਘਰ ਹੋਰ ਰਹਿਣ ਦਾ ਦਿਲ ਕਰਦਾ। ਧੀਆਂ ਧਿਆਣੀਆਂ ਜਦੋਂ ਆਪਣੇ ਘਰ ਜਾਂਦੀਆਂ ਨੇ, ਸਹੁਰੇ ਘਰ ਜਾਂਦੀਆਂ ਨੇ ਪੇਕੇ ਘਰ ਨੂੰ ਛੱਡ ਕੇ, ਉਹਨਾਂ ਦੇ ਦਿਲ ਚ ਸਾਰੀ ਉਮਰ ਇਹ ਇੱਕ ਖਦਸ਼ਾ ਰਹਿੰਦਾ ਹੈ ਕਿ ਮੰਮੀ ਪਾਪਾ ਠੀਕ ਹੋਣ, ਹਮੇਸ਼ਾ ਮੇਰੇ ਪੇਕਿਆਂ ਤੋਂ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ। ਕੁਛ ਏਦਾਂ ਦਾ ਹੀ ਗੀਤ ਲੈ ਕੇ ਆਈਆਂ ਨੇ ਸਵਿਤਾ ਸਾਥੀ, ਦਿਲਰਾਜ ਕੌਰ ਤੇ ਰਜਿੰਦਰ ਕੌਰ, ਧੀਆਂ ਤੁਰ ਜਾਣਾ।

ਜਵਾਨੀ ਚ ਤਾਂ ਏਦਾਂ ਹੀ ਹੁੰਦਾ ਜੀ, ਕਦੀ ਪੈਰ ਤਿਲਕ ਜਾਂਦਾ ਹੈ, ਕਦੀ ਦੁਪੱਟਾ ਤਿਲਕ ਜਾਂਦਾ ਹੈ। ਫਿਲਹਾਲ ਤਾਂ ਜੀ ਮੈਂ ਬੜਾ ਸੋਹਣਾ ਗਾਣਾ ਤੁਹਾਡੇ ਵਾਸਤੇ ਲੱਭ ਕੇ ਲਿਆਈ ਹਾਂ, ਵਿਨੋਦ ਸਹਿਗਲ ਦੀ ਆਵਾਜ਼ ਦੇ ਵਿੱਚ। ਉਹਨੂੰ ਪਿੱਠ ਪਿੱਛੋਂ ਵਾਜਾ ਮਾਰੋ ਏ ਮੇਰੇ ਯਾਰ ਦਾ ਡੋਲਾ ਚੱਲਿਆ। ਪੁਰਾਣੇ ਵੇਲਿਆਂ ਚ ਇਹ ਗਾਣਾ ਇੰਨਾ ਮਸ਼ਹੂਰ ਸੀ ਕਿ ਜਦੋਂ ਵੀ ਇਹ ਆਉਂਦਾ ਸੀ ਦੂਰਦਰਸ਼ਨ ਦੇ ਉੱਤੇ, ਸਾਰੇ ਲੋਕੀ ਆਪਣਾ ਕੰਮ ਕਾਜ ਛੱਡ ਕੇ ਇਸ ਗਾਣੇ ਨੂੰ ਤੇ ਇਹਦੀ ਕਾਮੇਡੀ ਨੂੰ ਇੰਜੋਏ ਕਰਦੇ ਸੀ। ਆਓ ਫਿਰ ਆਪਾਂ ਵੀ ਮਿਲ ਕੇ ਸੁਣਦੇ ਹਾਂ ਵਿਨੋਦ ਸਹਿਗਲ ਹੋਰਾਂ ਨੂੰ।

ਦੋਸਤੋ ਉਮੀਦ ਕਰਦੇ ਹਾਂ ਕਿ ਇਸ ਗਾਣੇ ਦੇ ਨਾਲ ਹੀ ਜਿਹੜੇ ਤੁਹਾਡੇ ਇਮੋਸ਼ਨਸ ਜੁੜੇ ਹੋਏ ਨੇ ਆਕਾਸ਼ਵਾਣੀ ਦੇ ਨਾਲ ਉਹ ਹਮੇਸ਼ਾ ਇਸੇ ਤਰ੍ਹਾਂ ਬਣੇ ਰਹਿਣਗੇ। ਪ੍ਰੋਗਰਾਮ ਅੱਜ ਦਾ ਕਿਹੋ ਜਿਹਾ ਲੱਗਿਆ ਸਾਨੂੰ ਜ਼ਰੂਰ ਜ਼ਰੂਰ ਖਤ ਲਿਖਿਓ ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਖਤ ਸਾਡੇ ਤੱਕ ਪਹੁੰਚਣਗੇ। ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਔਰ ਦੋਸਤੋ ਹੁਣ ਬਾਕੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਨਵੇਂ ਪ੍ਰੋਗਰਾਮ ਲੈ ਕੇ ਫਿਰ ਸਵੇਰੇ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।

0: ਸੋ ਪਹਿਲਾ ਪ੍ਰਭਾਵ ਤੁਸੀਂ ਕਿੱਦਾਂ ਦਾ ਦਿੰਦੇ ਹੋ?
1: ਹਾਂ,
0: ਕਈ ਵਾਰੀ ਬੰਦੇ ਦਾ ਸੁਭਾਅ ਇਦਾਂ ਦਾ ਹੁੰਦਾ ਜਾਂ ਆਦਤਾਂ ਇਦਾਂ ਦੀਆਂ ਹੁੰਦੀਆਂ ਹੈ ਕਿ ਉਹਨੂੰ ਪਤਾ ਨੀ ਕਿ ਮੈਂ ਪ੍ਰਭਾਵ ਕਿੱਦਾਂ ਦਾ ਦੇ ਰਿਹਾ।
1: ਸਹੀ ਗੱਲ।
0: ਸਾਹਮਣੇ ਵਾਲਾ ਉਸ ਬੰਦਾ ਜਿਹੜਾ ਹੈ, ਸਾਹਮਣੇ ਜਿਸ ਤੁਸੀਂ ਬੰਦੇ ਨੂੰ ਮਿਲ ਰਹੇ ਹੋ, ਉਹ ਉਸੇ ਪ੍ਰਭਾਵ ਤੋਂ ਤੁਹਾਡੀ ਸ਼ਖਸੀਅਤ ਦਾ ਮੁਹਾਂਦਰਾ ਪੜਦਾ ਹੈ ਜਾਂ ਉਸੇ ਮੁਤਾਬਕ ਤੁਹਾਡੀ ਸ਼ਖਸੀਅਤ ਦਾ ਮੁਹਾਂਦਰਾ ਉਹਨੂੰ ਸਥਿਰ ਕਰਦਾ ਹੈ।
1: ਸਹੀ ਗੱਲ
0: ਹੈ ਕਿ ਨਹੀਂ? ਪਰ ਕਈ ਵਾਰੀ ਅਸੀਂ ਇਹ ਸੋਚਦੇ ਨੀ, ਕਿਉਂਕਿ ਅਸੀਂ ਆਮ ਜਿੱਦਾਂ ਜ਼ਿੰਦਗੀ ਦੇ ਵਿੱਚ ਚੱਲਦੇ ਹਾਂ ਨਾ, ਤੇ ਅਸੀਂ ਉਸੇ ਤਰ੍ਹਾਂ ਚੱਲਦੇ ਹਾਂ।
1: ਸਹੀ ਗੱਲ।
0: ਸੋ ਸਮਾਂ, ਸਥਿਤੀ, ਸਥਾਨ, ਇਹ ਸਾਰੀਆਂ ਚੀਜ਼ਾਂ ਦੇ ਮੁਤਾਬਕ ਤੁਹਾਡੇ ਪ੍ਰਭਾਵ ਦਾ ਬਦਲਣਾ ਬੜਾ ਜ਼ਰੂਰੀ ਹੈ।
1: ਜ਼ਰੂਰੀ ਆ ਜੀ। ਦੇਖੋ, ਜਿੱਥੇ ਆਪਾਂ ਜਾਂਦੇ ਹਾਂ ਉੱਥੇ ਘੱਟੋ ਘੱਟ ਮਾਹੌਲ ਦੇਖਣਾ ਚਾਹੀਦਾ। ਮੈਂ ਕਿਸ ਮਾਹੌਲ 'ਚ ਖੜਾ ਆ, ਕੀ ਬੋਲਣਾ, ਕਿਵੇਂ ਬੋਲਣਾ ਤੇ ਕਿਹਨੂੰ ਸੰਬੋਧਿਤ ਕਰਨਾ ਆ।
0: ਸਹੀ ਗੱਲ ਹੈ।
1: ਤਾਂ ਬੰਦੇ ਦਾ ਪ੍ਰਭਾਵ ਪੈਂਦਾ ਜੀ।
0: ਸੋਹਣੀ ਗੱਲ ਕੀਤੀ ਤੁਸੀਂ। ਕਿਸ ਬੰਦੇ ਨਾਲ ਗੱਲ ਕਰ ਰਹੇ ਹੋ, ਕਿਸ ਮਾਹੌਲ 'ਚ ਗੱਲ ਕਰ ਰਹੇ ਹੋ
1: ਜੀ,
0: ਹੈਨਾ? ਤੇ ਇਸ ਕਰਕੇ ਇੱਥੇ ਤੁਹਾਡੀ ਲਿਆਕਤ ਦਾ ਜਿਹੜਾ, ਜਿੱਦਾਂ ਕਹਿੰਦੇ ਆ ਕਿ ਮੁਜ਼ਾਹਰਾ ਹੁੰਦਾ ਹੈ
1: ਜੀ,
0: ਕਿ ਬੰਦਾ ਕਿੰਨਾ ਕੁ ਜਿੱਦਾਂ ਕਿ ਇਹ ਗੁਣਵਾਨ ਹੈ ਜਾਂ ਇਹਨੂੰ ਕਿੰਨੀ ਕੁ ਅਕਲੀਅਤ ਦਾ ਮਾਲਕ ਹੈ
1: ਜੀ,
0: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਤੁਹਾਡਾ ਪ੍ਰਮਾਣ ਦਿੰਦੀਆਂ ਨੇ।
1: ਸਹੀ ਗੱਲ।
0: ਸੋ ਇਸ ਕਰਕੇ ਇਸ ਚੀਜ਼ ਨੂੰ ਕਦੇ ਅਣਗੌਲਿਆ ਨਹੀਂ ਕਰਨਾ ਚਾਹੀਦਾ। ਕਈ ਵਾਰੀ ਬੰਦਾ ਚੰਗਾ ਹੁੰਦਾ, ਬੰਦਾ ਮਾੜਾ ਨਹੀਂ ਹੁੰਦਾ, ਬੰਦਾ ਚੰਗਾ ਹੁੰਦਾ ਉਹ, ਪਰ ਇਹ ਚੀਜ਼ ਤੋਂ ਕਿਤੇ ਨਾ ਕਿਤੇ ਬੇਖਬਰ ਹੁੰਦਾ, ਅਣਜਾਣ ਹੁੰਦਾ ਕਿ ਜਦੋਂ ਕਿਸੇ ਨਵੇਂ ਬੰਦੇ ਨਾਲ ਜਾਂ ਨਵੇਂ ਮਾਹੌਲ ਦੇ ਵਿੱਚ ਗੱਲ ਕਰਦਾ ਉਹ ਉਸੇ ਤਰ੍ਹਾਂ ਜਿੱਦਾਂ ਆਮ ਜ਼ਿੰਦਗੀ 'ਚ ਵਿਚਰਦਾ, ਗੱਲ ਕਰ ਬੈਠਦਾ ਤੇ ਉਹਦਾ ਪ੍ਰਭਾਵ ਉਸੇ ਵਕਤ ਉਦਾਂ ਦਾ ਹੀ ਪੈ ਜਾਂਦਾ।
1: ਦੇਖੋ, ਕਈ ਵਾਰੀ ਬੰਦਾ ਦਿਲੋਂ ਬਹੁਤ ਸੋਹਣਾ ਹੁੰਦਾ,
0: ਬਹੁਤ ਵਧੀਆ,
1: ਬਹੁਤ ਨੇਕ ਇਨਸਾਨ ਹੁੰਦਾ ਆ, ਪਰ ਕਈ ਵਾਰੀ ਪ੍ਰਭਾਵ ਉਹਦਾ ਮਾੜਾ ਪੈ ਜਾਂਦਾ। ਗੱਲ ਉਹੀ ਸਥਿਤੀ ਦੇਖਣ ਦੀ ਲੋੜ ਆ, ਕਿਸ ਸਥਿਤੀ 'ਚ ਗੱਲ ਕਰਦਾ, ਕਿਸ ਬੰਦੇ ਨਾਲ ਕਰਦਾ।
0: ਇਹਦੇ ਨਾਲ ਸ਼ਿਕਾਰਾ ਸਿੰਘ ਦੀ ਜੁੜੀ ਗੱਲ ਇਹ ਆ ਜਾਂਦੀ ਹੈ ਕਿ ਦੇਖੋ, ਇਹ ਇਹਦਾ ਇੱਕੋ ਹੀ ਹੱਲ ਹੈ
1: ਜੀ।
0: ਦੂਜਾ ਪੱਖੇ ਦਾ ਇਹ ਆ ਜਾਂਦਾ ਕਿ ਬੰਦੇ ਦਾ ਪਹਿਲਾ ਪ੍ਰਭਾਵ ਲੈ ਕੇ ਤੁਸੀਂ ਬੰਦੇ ਬਾਰੇ ਕੋਈ ਰਾਏ ਨਾ ਬਣਾਓ।
1: ਸਹੀ ਗੱਲ।
0: ਇਹ ਤਾਂ ਦੂਜਾ ਪੱਖ ਵੀ ਆ ਜਾਂਦਾ,
1: ਇਹ ਵੀ ਆਉਂਦਾ।
0: ਇਸੇ ਕਰਕੇ ਸਿਆਣੇ ਕਹਿੰਦੇ ਵੀ ਜਾਂ ਵਾਹ ਪੈ ਜਾਣੀਏ ਜਾਂ ਰਾਹ ਪੈ ਜਾਣੀਏ।
1: ਬਿਲਕੁਲ।
0: ਤੁਸੀਂ ਇਹ ਕਹਿ ਤਾ ਕਿ ਬੰਦਾ ਮੈਂ, ਉਹ ਕੁਛ ਨੀ ਯਾਰ, ਬੰਦਾ ਹੁਣ ਤਾਂ ਬੋਲਣ ਦੀ ਅਕਲ ਨੀ ਹੈ, ਹਨਾ, ਹੁਣ ਤਾਂ ਖੜਨ ਦੀ ਪਤਾ ਨੀ ਹੈ, ਖਾਣ ਦਾ ਹੀ ਨੀ ਪਤਾ ਹੈ। ਤੁਸੀਂ ਗੱਲ ਕਰ ਜਾਂਦੇ ਹੋ ਜਦੋਂ ਪਹਿਲੀ ਵਾਰ ਮਿਲਦੇ ਹੋ
1: ਜੀ,
0: ਪਰ ਉਸ ਵਕਤ ਤੁਸੀਂ ਜਦੋਂ 2-4 ਮਿਲਣੀਆਂ ਦੇ ਵਿੱਚ, ਦੇਖੋ ਪਹਿਲਾਂ ਜਦੋਂ ਆਪਾਂ ਕੋਈ ਨਵਾਂ ਰਿਸ਼ਤਾ ਕੁੜੀ ਕਤਰੀਆਂ ਦੇ ਰਿਸ਼ਤੇ ਕਰਦੇ ਸੀ
1: ਜਾਂ
0: ਮੁੰਡਿਆਂ ਦੇ ਵੀ ਕਰਦੇ ਸੀ, ਅਸੀਂ ਬਹੁਤ ਵਾਰ ਜਿਹੜਾ ਹੈ ਘਰ ਆਉਣੀ ਜਾਣੀ, ਇਧਰੋਂ ਉਧਰੋਂ ਸ਼ਰੀਕੇ ਚਾਰੀ ਚ ਆਂਢ ਗੁਆਂਢ ਹਰ ਥਾਂ ਪਤਾ ਕਰਦੇ,
1: ਸਾਰਾ ਪਤਾ ਕਰਦੇ,
0: ਵੇਰਵਾ ਲੈਂਦੇ ਸੀ ਭਾਈ ਕਿੱਦਾਂ ਦਾ ਖਾਨਦਾਨ ਹੈ, ਕਿੱਦਾਂ ਦੇ ਅੱਗੋਂ ਰਿਸ਼ਤੇ ਨਾਤੇ, ਸਾਰੀਆਂ ਚੀਜ਼ਾਂ ਦਾ। ਅੱਜ ਕੱਲ੍ਹ ਤਾਂ ਖੈਰ ਇਹ ਚੀਜ਼ਾਂ ਖਾਰਜ ਨੇ ਨਾ,
1: ਅੱਜ ਕੱਲ ਤਾਂ ਬਸ ਤੁਹਾਨੂੰ ਪਤਾ ਹੀ ਆ,
0: ਝੱਟ ਮੰਗਣੀ ਪੱਟ ਵਿਆਹ ਵਾਲਾ ਹਿਸਾਬ ਹੋ ਗਿਆ। ਸੋ ਇਸ ਕਰਕੇ ਚਲੋ ਉਹ ਇੱਕ ਅਲੱਗ ਪੱਖ ਹੈ, ਪਰ ਸ਼ਿੰਗਾਰਾ ਸਿੰਘ ਜੀ ਦੂਜਾ ਪੱਖ ਇਹ ਆ ਵੀ ਕਈ ਵਾਰੀ ਚਲੋ ਬੰਦਾ ਜਿੱਦਾਂ ਤੁਸੀਂ ਕਹੇ ਬੰਦਾ ਬੜਾ ਨੇਕ ਹੁੰਦਾ, ਬੜਾ ਦਿਲ ਦਾ ਸਾਫ਼ ਹੁੰਦਾ ਹੈ, ਪਰ ਉਹਨੂੰ ਮੌਕੇ ਮੇਲ ਦਾ ਨਹੀਂ ਪਤਾ। ਸੋ ਪਹਿਲੀ ਵਾਰੀ ਜੇ ਤੁਸੀਂ ਉਹਦਾ ਪ੍ਰਭਾਵ ਆਪਣੇ ਆਪ ਚ ਸਥਾਪਿਤ ਕਰ ਲਿਆ ਕਿ ਇਹਦਾ ਬੰਦਾ ਏਦਾਂ ਦਾ ਹੀ ਹੈ, ਫਿਰ ਕਿਤੇ ਨਾ ਕਿਤੇ ਤੁਹਾਡੇ ਪੱਖ ਤੇ ਤੁਹਾਡੀ ਵੀ ਕਮਜ਼ੋਰੀ ਹੈ।
1: ਸਹੀ ਗੱਲ ਹੈ।
0: ਸੋ ਦੋਨਾਂ ਪੱਖਾਂ ਦੀ ਜਿੱਦਾਂ ਕਹਿੰਦੇ ਆ ਕਿ ਬਰਾਬਰਤਾ ਹੈ, ਕਿ ਪਹਿਲੀ ਵਾਰੀ ਤਾਂ ਕੋਸ਼ਿਸ਼ ਸਾਨੂੰ ਇਹੀ ਕਰਨੀ ਚਾਹੀਦੀ ਹੈ ਕਿ ਸਮੇਂ, ਮੌਕਾ, ਮੇਲ, ਕਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ, ਕਿੱਦਾਂ ਦੀ ਗੱਲ ਕਰ ਰਹੇ ਹੋ, ਉਦਾਂ ਦਾ ਪ੍ਰਭਾਵ ਤੁਹਾਡਾ ਦੇਣਾ ਬੜਾ ਜ਼ਰੂਰੀ ਹੈ।
1: ਬਿਲਕੁਲ।
0: ਇਹਨੂੰ ਆਪਾਂ ਇਹ ਵੀ ਕਹਿ ਦਿੰਦੇ ਕਿ ਗੰਭੀਰਤਾ ਤੁਹਾਡੇ ਚ ਹੋਣੀ ਬੜੀ ਜ਼ਰੂਰੀ ਹੈ।
1: ਬਿਲਕੁਲ ਜ਼ਰੂਰੀ ਹੈ ਜੀ। ਦੇਖੋ, ਅੱਜ ਕੱਲ੍ਹ ਕੋਰਸ ਵੀ ਕਰਾਉਂਦੇ
0: ਆ,
1: ਪਰਸਨੈਲਿਟੀ ਡਿਵੈਲਪਮੈਂਟ।
0: ਬਿਲਕੁਲ ਬਿਲਕੁਲ, ਬੜਾ ਅਹਿਮ ਹਿੱਸਾ,
1: ਇਹੋ ਚੀਜ਼ਾਂ ਸਿਖਾਉਂਦੇ ਨੇ,
0: ਬੜਾ ਅਹਿਮ ਹਿੱਸਾ, ਬੜਾ ਅਹਿਮ ਹਿੱਸਾ। ਦੇਖੋ, ਤੁਸੀਂ ਜਿੰਨਾ ਮਰਜ਼ੀ ਪੜ੍ਹੇ ਲਿਖੇ ਹੋ, ਹੁਣ ਆਪਾਂ ਦੇਖਦੇ ਹਾਂ ਕਈ ਵਾਰੀ ਬੜੇ ਸਕਾਲਰ ਬੰਦੇ ਵੀ ਜਾ ਕੇ ਨਾ, ਵੱਡੇ ਵੱਡੇ ਜਿੱਦਾਂ ਇਮਤਿਹਾਨਾਂ ਦੇ ਵਿੱਚ ਜਾਂ ਇੰਟਰਵਿਊਜ਼ ਦੇ ਵਿੱਚ ਮਾਰ ਖਾ ਜਾਂਦੇ ਨੇ।
1: ਸਹੀ ਗੱਲ, ਖਾਂਦੇ ਆ ਜੀ,
0: ਕਿਉਂਕਿ ਉੱਥੇ ਬੰਦੇ ਦੀ ਲਿਆਕਤ ਤੋਂ ਜ਼ਿਆਦਾ ਬੰਦੇ ਦਾ ਪ੍ਰਭਾਵ ਦੇਖਿਆ ਜਾਂਦਾ। ਇਹਦਾ ਗੱਲ ਕਰਨ ਦਾ ਤਰੀਕਾ ਕੀ ਹੈ, ਇਹਦਾ ਬੋਲਣ ਦਾ ਸਲੀਕਾ ਕੀ ਹੈ, ਇਹਦਾ ਖੜਨ ਦਾ ਤਰੀਕਾ ਕੀ ਹੈ, ਇਹਦਾ ਪ੍ਰਭਾਵ ਕੀ ਹੈ। ਜਿੱਦਾਂ ਕਹਿੰਦੇ ਕਿ ਸਰੀਰ ਦਾ ਤੁਹਾਡੇ ਦਾ ਜਿੱਦਾਂ ਆਪਣੇ ਆਪਣੇ ਹਰ ਸਰੀਰ ਦਾ ਆਪਣਾ ਆਪਣਾ ਪ੍ਰਭਾਵ ਹੈ।
1: ਸਹੀ ਗੱਲ।
0: ਤੁਹਾਡੇ ਦੇਖਣ ਦਾ ਵੀ ਪ੍ਰਭਾਵ ਹੈ, ਤੁਹਾਡੇ ਬੋਲਣ ਦਾ ਵੀ ਪ੍ਰਭਾਵ ਹੈ, ਤੁਹਾਡੇ ਚੱਲਣ ਦਾ ਵੀ ਪ੍ਰਭਾਵ।
1: ਦੇਖੋ, ਆਪਾਂ ਦੇਖਦੇ ਕਈ ਵਾਰੀ ਆਈ ਕੰਟੈਕਟ ਦੀ ਗੱਲ ਕਰਦੇ ਹਾਂ, ਵੀ ਜਿਹੜਾ ਬੰਦਾ ਆਈ ਕੰਟੈਕਟ ਬਣਾਉਂਦਾ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦਾ, ਕਈ ਵਾਰੀ ਆਪਾਂ ਉਹਨੂੰ ਚੰਗਾ ਸਮਝਦੇ ਹਾਂ।
0: ਕਈ ਵਾਰੀ ਤੁਹਾਡੇ ਬੋਲਣ ਤੋਂ ਜ਼ਿਆਦਾ ਤੁਹਾਡੀ ਚੁੱਪ ਜਿਹੜੀ ਹੈ ਜ਼ਿਆਦਾ ਪ੍ਰਭਾਵ ਪਾ ਜਾਂਦੀ।
1: ਹਾਂ,
0: ਇਹ ਵੀ ਬੰਦੇ ਦਾ ਜਿੱਦਾਂ ਕਹਿੰਦੇ ਕਿ ਚੁੱਪ ਜੀ ਜਿਹੜੀ ਹੈ ਉਹਦੀ ਵੀ ਇੱਕ ਆਪਣੀ ਭਾਸ਼ਾ ਹੈ ਕਿ ਕਿੱਥੇ ਚੁੱਪ ਰਹਿਣਾ ਮੈਂ।
1: ਹਾਂ, ਤੁਹਾਡਾ ਚਿਹਰਾ ਵੀ ਦੱਸ ਦਿੰਦਾ ਜੀ,
0: ਚਿਹਰਾ ਦੱਸ ਦਿੰਦਾ
1: ਤੁਸੀਂ ਕਿੱਦਾਂ ਗੱਲ ਕਰਦੇ ਆ ਤੇ ਤੁਹਾਡੇ ਵਿੱਚ ਕੀ ਖਾਸੀਅਤ ਆ, ਕੀ ਔਗੁਣ ਆ।
0: ਔਗੁਣ ਹੈ,
1: ਇਹ ਪੜ੍ਹਨ ਵਾਲੇ ਨੂੰ ਚਾਹੀਦਾ,
0: ਪੜ੍ਹਨ ਵਾਲੇ ਨੂੰ ਚਾਹੀਦਾ ਹੈ। ਤੇ ਇਹ ਪੜ੍ਹਾਈ ਲਿਖਾਈ ਹੈ ਬੜੀ ਔਖੀ ਹੈ, ਤਾਂ ਬੋਲ ਗਾਉਣ ਦੇ ਲਾਉਂਦੇ ਆ,
1: ਇਹ ਤਜਰਬੇ ਆ ਜੀ।
0: ਹਾਂ,
1: ਲਾ ਦਿਓ ਜੀ।

0: हां जी शिंगारा सिंह जी देखो कणक दी मंडी कारी चल रही है आपां सारे जानने आ
1: जी
0: इह ते आधारित ना अपने कोले ਹੁਸ਼ਿਆਰਪੁਰ ਜ਼ਿਲ੍ਹੇ ਤੇ ਆਧਾਰਿਤ ਰੇਡੀਓ ਰਿਪੋਰਟ ਹੈ ਇਹ ਆਪਸ ਨਾਲ ਸਾਂਝੀ ਕਰਦੇ
1: ਹਾਂ ਬਿਲਕੁਲ ਜੀ
2: ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤ ਕਮਲ ਸਿੰਘ ਹੈ ਔਰ ਮੈਂ ਬਤੌਰ ਡੀਐਫਐਸਸੀ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਤੈਨਾਤ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਕਣਕ ਦਾ ਸੀਜ਼ਨ ਮਿਤੀ 1 ਅਪ੍ਰੈਲ ਤੋਂ ਸ਼ੁਰੂ ਹੋ ਰੱਖਿਆ ਹੈ ਔਰ ਇਸ ਸੀਜ਼ਨ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਲਗਭਗ ਪਿਛਲੇ 4-5 ਮਹੀਨੇ ਤੋਂ ਸੀਜ਼ਨ ਦੀਆਂ ਤਿਆਰੀਆਂ ਸੰਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸੀ ਅਤੇ ਸਰਕਾਰ ਵੱਲੋਂ ਹਰ ਕਿਸਮ ਦੇ ਪ੍ਰਬੰਧ ਖਾਸ ਕਰਕੇ ਬਾਰਦਾਨੇ ਦੇ ਕ੍ਰੇਟਾਂ ਦੇ ਅਤੇ ਮੰਡੀਆਂ ਦੀ ਸਾਫ ਸਫਾਈ ਪਾਣੀ ਆਦਿ ਦੇ ਪ੍ਰਬੰਧ ਮੁਕੰਮਲ ਤੌਰ ਤੇ ਕਰ ਲਏ ਗਏ ਸਨ ਉਸ ਦੇ ਸਦਕਾ ਜਦੋਂ ਦੀ 1 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਈ ਹੈ ਜਿਹੜਾ ਵੀ ਕਿਸਾਨ ਮੰਡੀ ਵਿਚ ਆਇਆ ਹੈ ਉਸ ਨੂੰ ਤੁਰੰਤ ਉਸ ਦੀ ਫਸਲ ਖਰੀਦੀ ਗਈ ਅਤੇ ਨਾਲ ਹੀ 48 ਘੰਟੇ ਦੇ ਨੋਮ ਦੇ ਅੰਦਰ ਅੰਦਰ ਉਸ ਨੂੰ ਉਸਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ ਕਿਸਾਨ ਨੂੰ ਉਸ ਲਈ ਸੁਨਿਸ਼ਚਿਤ ਕੀਤਾ ਗਿਆ ਹੈ ਵੀ ਉਸਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਔਰ ਉਹ ਆਉਂਦੇ ਹੀ ਆਪਣੀ ਫਸਲ ਵੇਚ ਕੇ ਆਪਣੇ ਘਰ ਲੌਟ ਸਕਦਾ ਹੈ ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਖ ਵੱਖ ਕੇਂਦਰਾਂ ਵਿਖੇ ਜਿਹੜੀ ਕਣਕ ਦੀ ਭੰਡਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾਲ ਹੀ ਜਿਹੜੀ ਸਪੈਸ਼ਲਾਂ ਰਾਹੀਂ ਕਣਕ ਬਾਹਰਲੇ ਸੂਬਿਆਂ ਚ ਭੇਜਣੀ ਹੈ ਉਸਦਾ ਵੀ ਰੋਜ਼ਾਨਾ ਪੱਧਰ ਤੇ ਤਾਲਮੇਲ ਕਰਦੇ ਹੋਏ ਨਿਕਾਸ ਕੀਤਾ ਜਾ ਰਿਹਾ ਹੈ ਸੋ ਹੁਣ ਤਾਂ ਕਿਉਂਕਿ ਅਸੀਂ ਹੁਣ ਸੀਜ਼ਨ ਦੇ ਅੰਤਿਮ ਦੌਰ ਤੇ ਆ ਗਏ ਹਾਂ ਤੇ ਮੈਂ ਸਾਰੇ ਜਿਹੜੇ ਕਿਸਾਨ ਵੀਰ ਰਹਿ ਗਏ ਹਨ ਜਿਨ੍ਹਾਂ ਨੇ ਹਲੇ ਜਿਣਸ ਆਪਣੀ ਮੰਡੀ ਚ ਲਿਆਉਣੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਉਹ ਵੀ ਆਪਣੀ ਜਲਦ ਤੋਂ ਜਲਦ ਕਣਕ ਮੰਡੀ ਚ ਲੈ ਆਉਣ ਤਾਂ ਕਿ ਉਹਨਾਂ ਦੀ ਫਸਲ ਖਰੀਦ ਕੇ ਉਹਨਾਂ ਨੂੰ ਬਣਦੀ ਅਦਾਇਗੀ ਕੀਤੀ ਜਾ ਸਕੇ ਔਰ ਵੈਸੇ ਤਾਂ ਹੁਣ ਕਿਉਂਕਿ ਧੁੱਪਾਂ ਦੁਬਾਰਾ ਤੋਂ ਪੈ ਗਈਆਂ ਹਨ ਕਿਉਂਕਿ ਪਿਛਲੇ 3-4 ਦਿਨ ਪਹਿਲਾਂ ਕੁਝ ਬਰਸਾਤ ਵੀ ਹੋਈ ਸੀਗੀ ਸੋ ਮੈਂ ਅਪੀਲ ਕਰਦਾ ਸਾਰਿਆਂ ਨੂੰ ਵੀ ਜਿਹੜੀ ਫਸਲ ਹੈ ਉਹ ਆਪਣੀ ਸੁੱਕੀ ਲਿਆਈ ਜਾਵੇ ਤਾਂ ਕਿ ਖਰੀਦ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਹੁਸ਼ਿਆਰਪੁਰ ਵਿੱਚ ਨਾ ਟੋਟਲ ਆਪਣੀ 78 ਮੰਡੀਆਂ ਆਉਂਦੀਆਂ ਹਨ ਔਰ ਇਸ ਵਿੱਚ ਜਿਹੜੇ ਆਪਣੇ ਕਿਸਾਨ ਨੇ ਉਹ ਕਈ ਵਾਰ ਨਾਲ ਦੇ ਜਿਹੜੇ ਬਾਰਡਰ ਜ਼ਿਲ੍ਹੇ ਨੇ ਹਨਾ ਉਸ ਤੋਂ ਵੀ ਜਲੰਧਰ ਹੋ ਗਿਆ ਜਾਂ ਕਪੂਰਥਲਾ ਹੋ ਗਿਆ ਉਸ ਤੋਂ ਵੀ ਕਈ ਵਾਰ ਕਿਸਾਨ ਆਉਂਦੇ ਨੇ ਹੁਸ਼ਿਆਰਪੁਰ ਵਿੱਚ ਵੀ ਮੀਂਹ ਦੇ ਕਰਕੇ ਜਿਹੜੀ ਬੇਮੌਸਮੀ ਬਰਸਾਤ ਹੋਈ ਸੀ ਥੋੜਾ ਬਹੁਤ ਫਸਲ ਦਾ ਨੁਕਸਾਨ ਵੀ ਹੋਇਆ ਸੀ ਪਰੰਤੂ ਅਸੀਂ ਫਸਲ ਦੀ ਜਿਹੜੀ ਹੈ ਨਾ ਖਰੀਦ ਨੂੰ ਨਿਰਵਿਘਨ ਹੀ ਚਾਲੂ ਰੱਖਿਆ ਹੈ ਔਰ ਭਾਰਤ ਸਰਕਾਰ ਨਾਲ ਜਿਹੜਾ ਪੰਜਾਬ ਸਰਕਾਰ ਨੇ ਆਪਣੇ ਚੇਚੇ ਤੌਰ ਤੇ ਤਾਲਮੇਲ ਕਰਦੇ ਹੋਏ ਉਸਦੀ ਸੈਂਪਲਿੰਗ ਕਰਵਾ ਕੇ ਉਸਦੀ ਜੋ ਰਿਆਇਤ ਬਣਨੀ ਸੀਗੀ ਉਹ ਪ੍ਰਾਪਤ ਕਰ ਲਈ ਸੀ ਇਸ ਲਈ ਜ਼ਿਲ੍ਹੇ ਵਿੱਚ ਖਰੀਦ ਕਿਸੇ ਵੀ ਦਿਨ ਰੋਕੀ ਨਹੀਂ ਗਈ ਔਰ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਵੀ ਕਿਸਾਨ ਨੂੰ ਖਰੀਦ ਨਾ ਹੋਣ ਕਰਕੇ ਇੱਕ ਵੀ ਦਿਨ ਉਡੀਕ ਕਰਨੀ ਪਈ ਹੋਵੇ ਕਿਸਾਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੇ ਹਿੱਤ ਲਈ ਹਮੇਸ਼ਾ ਤੋਂ ਜਿੱਦਾਂ ਵਚਨਬੱਧ ਰਹੀ ਹੈ ਔਰ ਜਿੰਨੇ ਵੀ ਆਪਣੇ ਚਾਹੇ ਝੋਨੇ ਦੀ ਖਰੀਦ ਹੋਵੇ ਕਣਕ ਦੀ ਖਰੀਦ ਹੋਵੇ ਕਿਸੇ ਵੀ ਉਹਨਾਂ ਦੀ ਫਸਲ ਦੀ ਖਰੀਦ ਨਿਰਵਿਘਨ ਹੁੰਦੀ ਆਈ ਔਰ ਅੱਗੇ ਵੀ ਹੁੰਦੀ ਰਹੇਗੀ ਉਹਨਾਂ ਨੂੰ ਪ੍ਰਬੰਧਾਂ ਦੇ ਪੱਖੋਂ ਕਿਸੇ ਕਿਸਮ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਬਸ ਇੱਕੋ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਜਿਹੜੀ ਫਸਲ ਹੈ ਉਹ ਸੁੱਕੀ ਲੈ ਕੇ ਆਉਣ ਮੰਡੀ 'ਚ ਤਾਂ ਕਿ ਉਹ ਤੁਰੰਤ ਖਰੀਦੀ ਜਾ ਸਕੇ
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕਿਸਾਨ ਹਾਂ ਜੀ ਮੇਰਾ ਨਾਮ ਦਿਵਾਂਸ਼ੂ ਹੈ ਜੀ ਪਿੰਡ ਪਰਸੋਵਾਲ ਮੇਰਾ ਅਸੀਂ ਆਪਣੇ ਸੌਰਵ ਭਾਈ ਹੋਣਾ ਦੇ ਕੋਲ ਮੰਡੀ ਚ ਕਣਕ ਲੈ ਕੇ ਆਏ ਸੀ ਸਾਨੂੰ ਬਹੁਤ ਵਧੀਆ ਲੱਗਾ ਤੇ ਆਪਣੀ 2 ਦਿਨਾਂ 'ਚ ਸਾਡੀ ਪੇਮੈਂਟ ਕਰਤੀ ਇਹਨਾਂ ਨੇ ਆਏ ਗਏ ਨੂੰ ਇਕਦਮ ਪਾਣੀ ਵਗੈਰਾ ਪੁੱਛਦੇ ਆ ਚਾਹ ਵਗੈਰਾ ਪੁੱਛਦੇ ਆ ਤੇ ਸਾਨੂੰ ਪਹਿਲਾਂ ਵੀ ਆਪਾਂ ਝੋਨਾ ਇਹਨਾਂ ਤੋਂ ਮਤਲਬ ਸਿੱਟਿਆ ਸੀਗਾ ਵਧੀਆ ਸਾਡੀ ਮਤਲਬ ਆਉ ਭਗਤ ਹੁੰਦੀ ਆ ਜਦੋਂ ਵੀ ਆਉਂਦੇ ਆਪਾਂ ਤੇ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਪੇਮੈਂਟ ਟਾਈਮ ਟੂ ਟਾਈਮ ਹੁੰਦੀ ਆ ਬਾਕੀ ਕਿਸਾਨ ਨੂੰ ਇਹੀ ਹੁੰਦਾ ਕਿ ਚਲੋ 6 ਮਹੀਨੇ ਆਪਾਂ ਫਸਲ ਬੀਜੀ ਆ ਨਾ ਬੜਾ ਸਬਰ ਨਾਲ ਤੁਹਾਨੂੰ ਪਤਾ ਸਾਰਾ ਕੁਝ ਹੁੰਦਾ ਉਸ ਤੋਂ ਬਾਅਦ ਫਿਰ ਪੈਸੇ ਟਾਈਮ ਟਾਈਮ ਮਿਲ ਜਾਵੇ ਉਹੀ ਖੁਸ਼ੀ ਹੁੰਦੀ ਆ ਇੱਥੇ ਪਤਾ ਹੀ ਆਈਦਾ ਕਿ ਸਾਨੂੰ ਟਾਈਮ ਟਾਈਮ ਪੇਮੈਂਟ ਹੋ ਜਾਂਦੀ ਆ ਤੇ ਬਹੁਤ ਰਿਸਪੈਕਟ ਨਾਲ ਗੱਲ ਕਰਦੇ ਜਦੋਂ ਵੀ ਆਉਂਦੇ ਆਪਾਂ ਬੜੇ ਪੋਲਾਈਟਲੀ ਗੱਲ ਕਰਦੇ ਆ ਇਸ ਕਰਕੇ ਸਾਨੂੰ ਇੱਥੇ ਬਹੁਤ ਵਧੀਆ ਲੱਗਦਾ ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਇੱਥੇ ਸਾਰਾ ਕੁਝ ਹੋ ਜਾਂਦਾ ਇੰਡੀਆ 'ਚ ਸਬਰ ਨਾਲ ਚੱਲਣਾ ਪੈਂਦਾ ਆ ਬਾਕੀ ਥੋੜ੍ਹਾ ਦਿਮਾਗ ਨਾਲ ਖੇਤੀ ਕਰਨੀ ਚਾਹੀਦੀ ਆ ਠੀਕ ਆ ਪੁਰਾਣੇ ਮੈਥਡ ਨਹੀਂ ਯੂਜ਼ ਕਰਨੇ ਚਾਹੀਦੇ ਹੁਣ ਜਿੱਦਾਂ ਜਿੱਦਾਂ ਗੌਰਮੈਂਟ ਆਪਣੀ ਬਹੁਤ ਫੈਸਿਲਿਟੀਆਂ ਦੇ ਰਹੀ ਆ ਬਹੁਤ ਸਾਰੀਆਂ ਗੌਰਮੈਂਟ ਸਕੀਮਾਂ ਆ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਕਿਹੜੀ ਸਕੀਮ ਆ ਕਿਹੜੀ ਨਹੀਂ ਉਹਦਾ ਫਾਇਦਾ ਚੱਕਣਾ ਚਾਹੀਦਾ ਜੋ ਗੌਰਮੈਂਟ ਸਬਸਿਡੀਆਂ ਦਿੰਦੀ ਆ ਜਿੱਦਾਂ ਹੁਣ ਅੱਜ ਕੱਲ੍ਹ ਮਤਲਬ ਮਾਡਰਨ ਖੇਤੀ ਹੋ ਰਹੀ ਆ ਉਸ ਵੱਲ ਵਧਣਾ ਚਾਹੀਦਾ ਆ ਪੁਰਾਣੀਆਂ ਫਸਲਾਂ ਦੇ ਨਾਲ ਨਾਲ ਮਤਲਬ ਮਾਡਰਨ ਖੇਤੀ ਵੀ ਕਰਨੀ ਚਾਹੀਦੀ ਆ ਜਿੱਦਾਂ ਸਬਜ਼ੀ ਵਗੈਰਾ ਜ਼ਿਆਦਾ ਪ੍ਰੋਫਿਟ ਆ ਉਹਨਾਂ ਚੀਜ਼ਾਂ ਜ਼ਿਆਦਾ ਜਾਣਾ ਚਾਹੀਦਾ ਆ ਨਹੀਂ ਉਹਨੂੰ ਅੱਗ ਬਿਲਕੁਲ ਨਹੀਂ ਲਾਉਣੀ ਚਾਹੀਦੀ ਕਿਉਂਕਿ ਉਹਦੇ ਵਿੱਚ ਆਪਣੇ ਮਤਲਬ ਬਹੁਤ ਸਾਰੇ ਕੈਮੀਕਲਸ ਵੀ ਹੁੰਦੇ ਜਿੱਦਾਂ ਇੱਕ ਤਾਂ ਆਪਾਂ ਜਦੋਂ ਅੱਗ ਲਾਉਂਦੇ ਹਾਂ ਇੱਕ ਤਾਂ ਸਾਡੀ ਇਨਵਾਇਰਮੈਂਟ ਖਰਾਬ ਹੁੰਦੀ ਆ ਪਲੱਸ ਇੱਥੇ ਪਰਚਾ ਵੀ ਬਣਦਾ ਬੰਦੇ ਨੂੰ ਹਨਾ ਇਹ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਫਾਲਤੂ ਆਪਾਂ ਪੁਲਿਸ ਦੇ ਜਿਵੇਂ ਲੈ ਕਿਉਂ ਫਸਣਾ ਹਨਾ ਇਸ ਕਰਕੇ ਚੁੱਪ ਕਰਕੇ ਵਿੱਚ ਬਾਅਦ ਨਹੀਂ ਆ ਤਾਂ ਉਹਨੂੰ

0: ਆਪਣਾ ਇੱਕ ਤਾਂ ਰੀਪਰ ਬਣਾ ਕੇ ਤੂੜੀ ਬਣਾਓ ਉਹਦੀ, ਠੀਕ ਹੈ, ਰੀਪਰ ਲਾ ਕੇ। ਤੇ ਦੂਜਾ ਇਹ ਹੈ ਕਿ ਮਤਲਬ ਲੋ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਆ, ਠੀਕ ਹੈ, ਆਪਣੀ ਧਰਤੀ ਨੂੰ ਖਰਾਬ ਉਹ ਵਿੱਚ ਵਾਧੋ ਕੋਈ ਪ੍ਰੋਬਲਮ ਨਹੀਂ ਹੁੰਦੀ, ਜ਼ਿਆਦਾ ਕੋਈ ਫਰਕ ਨਹੀਂ ਪੈਂਦਾ ਇਸ ਚੀਜ਼ ਨਾਲ, ਤਾਂ ਲੋ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਜੇ ਇੰਡੀਆ ਰਹਿਣਾ ਤਾਂ ਵਧੀਆ ਚੱਲਣਾ ਚਾਹੀਦਾ ਉਸ ਹਿਸਾਬ ਨਾਲ।
1: ਮੈਂ ਗੁਰੇਸ਼ ਸਹਿਗਲ, 77 ਮਾਰਕੀਟ ਕਮੇਟੀ ਹੁਸ਼ਿਆਰਪੁਰ ਜੀ। ਅੱਜ ਆਪਾਂ ਚੱਬੇਵਾਲ ਮੰਡੀ ਦੇ ਵਿੱਚ ਵਿਜ਼ਿਟ ਕੀਤੀ ਆ, ਤੇ ਇੱਥੇ 1 ਅਪ੍ਰੈਲ ਨੂੰ ਸੀਜ਼ਨ ਸ਼ੁਰੂ ਹੋ ਜਾਂਦਾ, ਤੇ ਜੋ ਮਾਰਕੀਟ ਕਮੇਟੀ ਵੱਲੋਂ ਇੰਤਜ਼ਾਮ ਆ ਪਾਣੀ ਦਾ, ਛਾਂ ਦਾ ਤੇ ਬਿਜਲੀ ਦਾ, ਉਹ ਪ੍ਰਬੰਧ ਸਾਡੇ ਮੁਕੰਮਲ ਆ ਇੱਥੇ, ਤੇ ਸਾਰੇ ਕਿਸਾਨ ਜੋ ਮੰਡੀ 'ਚ ਆਉਂਦੇ ਆ ਸੈਟਿਸਫਾਈਡ ਨੇ, ਕੋਈ ਇੱਦਾਂ ਦੀ ਸਮੱਸਿਆ ਨਹੀਂ। ਜੋ ਇਨਫਰਾਸਟਰਕਚਰ ਮੰਡੀ ਬੋਰਡ ਨੇ ਪ੍ਰੋਵਾਈਡ ਕਰਨਾ ਉਹ ਵੀ ਬਹੁਤ ਵਧੀਆ, ਸ਼ੈੱਡ ਆ ਕਾਫੀ ਜਿੱਥੇ ਤਕਰੀਬਨ 100x100 ਫੀਟ ਦੀ ਸ਼ੈੱਡ ਬਣੀ ਆ, ਤੇ ਇਸ ਵਾਰ ਜੋ ਮਾਣਯੋਗ ਪੰਜਾਬ ਸਰਕਾਰ ਨੇ MSP ਰੱਖੀ ਉਹ 2585 ਪਰ ਕੁਇੰਟਲ ਰੱਖੀ ਆ ਜੀ, ਤੇ ਜਿੱਥੇ ਆਪਾਂ ਸਾਰੇ ਸਟੇਟਾਂ ਇੱਥੇ ਏਜੰਸੀਆਂ ਹੈਗੀਆਂ FCI ਐਂਡ ਪਨਸਪ ਆ ਜੋ ਖਰੀਦ ਕਰ ਰਹੀ ਆ, ਤੇ ਲਗਭਗ 27,000 ਕੁਇੰਟਲ ਦੀ ਮੰਡੀ ਆ ਜੀ ਇਹ ਕਿਸਾਨਾਂ ਦੇ ਜੀ। ਇੱਥੇ ਆਪਾਂ ਕਿਸਾਨ ਸ਼ੈਲਟਰ ਹੈਗਾ, ਫਾਰਮਰ ਸ਼ੈੱਡ ਆ ਇੱਥੇ ਸਾਈਡ ਤੇ ਆਪਣੇ ਬਣੇ ਹੋ, ਤੁਸੀਂ ਦੇਖ ਸਕਦੇ ਹੋ, ਤੇ ਇੱਥੇ ਪੱਖੇ ਦਾ ਇੰਤਜ਼ਾਮ ਆ, ਇੱਥੇ ਬੰਦਾ ਰੈਸਟ ਕਰ ਸਕਦਾ, ਤੇ ਆਪਣਾ ਆਫਿਸ ਪੁਆਇੰਟ ਵੀ ਇੱਥੇ ਰੱਖਿਆ ਸੀ ਜੀ ਮੰਡੀ ਵਿੱਚ, ਇੱਥੇ ਪਾਣੀ ਦਾ ਅਰੇਂਜਮੈਂਟ ਵੀ ਰੱਖਿਆ, ਠੰਡੇ ਪਾਣੀ ਫਿਲਟਰਡ ਪਾਣੀ ਮਿਲਦਾ ਇੱਥੇ ਜੀ।
2: ਮੈਂ ਅਮਿਤ ਸ਼ਰਮਾ, ਮੰਡੀ ਸੁਪਰਵਾਈਜ਼ਰ, ਇਹ ਚੱਬੇਵਾਲ ਮੰਡੀ ਆ, ਇੱਥੇ ਤਕਰੀਬਨ 1 ਅਪ੍ਰੈਲ ਤੋਂ ਸੀਜ਼ਨ ਸ਼ੁਰੂ ਹੋ ਗਿਆ ਸੀਗਾ, ਤੇ ਜਿਹੜੀ ਐਕਚੁਅਲ ਜਿਹੜੀ ਕਣਕ ਆਉਣੀ ਸ਼ੁਰੂ ਹੋਈ ਹੈ ਉਹ 12 ਤਰੀਕ ਤੋਂ ਸ਼ੁਰੂ ਹੋਈ ਹੈ, ਅਤੇ ਹੁਣ ਤੱਕ ਇੱਥੇ ਖਰੀਦ ਹੋ ਚੁੱਕੀ ਹੈ ਜੀ ਜਿਹੜੀ ਮਾਰਕਫੈਡ ਵੱਲੋਂ 14,767 ਕੁਇੰਟਲ ਹੋ ਚੁੱਕੀ ਹੈ, ਅਤੇ ਇਹ ਜਿਹੜੀ ਮਾਰਕਫੈਡ ਵੱਲੋਂ ਆ 9,931 ਕੁਇੰਟਲ ਹੋ ਚੁੱਕੀ ਆ, ਅਤੇ ਪਨਗ੍ਰੇਨ ਵੱਲੋਂ 12,528 ਕੁਇੰਟਲ ਹੋ ਚੁੱਕੀ ਹੈ ਖਰੀਦ, ਅਤੇ ਬਾਕੀ ਕੋਈ ਵੀ ਜ਼ਿਮੀਂਦਾਰ ਵਗੈਰਾ ਭਰਾ ਆਪਣੇ ਆਉਂਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਪੰਜਾਬ ਸਰਕਾਰ ਦੇ ਜੋ ਵੀ ਸਾਡੇ ਹੁਕਮ ਹੈਗੇ ਆ ਉਹਨਾਂ ਦੇ ਅਨੁਸਾਰ ਉਹਨਾਂ ਦੀ ਯਾਨੀ ਕਿ ਜਲਦੀ ਤੋਂ ਜਲਦੀ ਉਹਨਾਂ ਦੀ ਯਾਨੀ ਕਿ ਖਰੀਦ ਕਰਵਾਉਣ ਦੀ ਕੋਸ਼ਿਸ਼ ਕਰੀਦੀ ਹੈ, ਤਾਂ ਕਿ ਉਹਨਾਂ ਨੂੰ ਟਾਈਮ ਨਾਲ ਵਿਹਲੇ ਹੋ ਕਰ ਸਕੀਏ। ਨੰਬਰ ਉਹਦਾ ਮਤਲਬ ਪਾਣੀ ਵਗੈਰਾ ਦੀ ਸਾਰਾ, ਛਾਂ ਵਗੈਰਾ ਦੀ ਸਾਰੀ ਵਿਵਸਥਾ ਆ, ਏ ਟੂ ਜ਼ੈਡ ਜੋ ਵੀ ਹੈਗਾ ਜੀ। ਸਾਡਾ ਰੋਲ ਇਹ ਰਹਿੰਦਾ ਹੈ ਕਿ ਮੰਡੀ ਸਮੂਥਲੀ ਚੱਲੇ, ਕੋਈ ਪ੍ਰੋਬਲਮ ਨਾ ਹੋਏ ਕਿਸੇ ਆਪਣੇ ਕਿਸਾਨ ਵੀਰ ਨੂੰ, ਅਤੇ ਸਾਰੀਆਂ ਸਹੂਲਤਾਂ ਵਾਸਤੇ ਜੀ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸੌਰਵ ਸ਼ਰਮਾ, ਮੰਡੀ ਚੱਬੇਵਾਲ, ਮੈਸੇਜ ਹੰਸ ਰਾਜ, ਰਾਮ ਪ੍ਰਕਾਸ਼ ਫਰਮ ਵੱਲੋਂ ਚੱਬੇਵਾਲ ਮੰਡੀ ਵਿੱਚ। ਮੈਨੂੰ 17 ਸਾਲ ਇੱਥੇ ਕੰਮ ਕਰਦਣ ਹੋ ਗਏ ਆ, ਅਤੇ ਉਹਦੇ ਵਿੱਚ ਮੇਰੇ ਕਿਸਾਨ ਮੇਰਾ ਪੂਰਾ ਸਹਿਯੋਗ ਕਰ ਰਹੇ ਆ, ਕਿਉਂਕਿ 2009 ਤੋਂ ਮੈਂ ਕੰਮ ਸ਼ੁਰੂ ਕੀਤਾ ਸੀ, ਤਾਂ ਅੱਜ 2026 ਚੱਲਦਾ ਵਾ, ਮੇਰੇ ਉਹੀ ਕਿਸਾਨ ਮੇਰੇ ਕਾਇਮ ਆ ਦੁਕਾਨ 'ਤੇ ਲਗਾਤਾਰ ਹੋਈ ਆ। ਇੱਕ ਬੋਹਣ ਪਿੰਡ ਹੈਗਾ ਵਾ, ਉਹ ਤਾਂ ਪੂਰਾ ਜਾਨ ਦਿੰਦਾ ਮੇਰੇ ਉੱਤੇ, ਜਿਹਨੇ ਟੋਟਲ ਕਿਸਾਨ ਸਾਰੇ ਪਿੰਡ ਦੀ ਕਣਕ ਮੇਰੀ ਦੁਕਾਨ 'ਤੇ ਆਉਂਦੀ ਆ।
4: ਸਤਿ ਸ਼੍ਰੀ ਅਕਾਲ ਜੀ, ਮੈਂ ਬਿਰਲਾ ਸ਼ੇਠ, ਮਾਲਕ ਬਿਰਲਾ ਟੇਡਰ, ਫੋਕਲ ਪੁਆਇੰਟ ਚੱਬੇਵਾਲ 'ਤੇ ਕੰਮ ਕਰਦਾ। ਇਸ ਵਾਰ ਕਣਕ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਕੁਛ ਨੈਚੁਰਲ ਕਲੈਮਿਟੀ ਕਰਕੇ ਜ਼ਿਮੀਂਦਾਰਾਂ ਨੂੰ ਪਰੇਸ਼ਾਨੀ ਆਈ, ਖੇਤਾਂ ਦੇ ਵਿੱਚ ਫਸਲਾਂ ਗਿਰ ਗਈਆਂ, ਪਰ ਜਦੋਂ ਮੰਡੀਆਂ ਖੁੱਲੀਆਂ ਸਰਕਾਰ ਵੱਲੋਂ ਭਰਪੂਰ ਜਿਹੜਾ ਸਹਿਯੋਗ ਦਿੱਤਾ ਗਿਆ, ਆਏ ਹੋਏ ਜ਼ਿਮੀਂਦਾਰਾਂ ਦੀ ਸਮੇਂ ਸਿਰ ਜਿਹੜੀ ਹੈਗੀ ਹੈ ਕਣਕ ਦੀ ਜਿਹੜੀ ਤਲਾਈ ਭਰਾਈ ਸਕਾਈ ਹੋ ਕੇ ਉਹਨਾਂ ਨੂੰ ਲੋਡ ਕਰਾਇਆ ਗਿਆ, ਔਰ ਮੇਰੀ ਫਰਮ ਨੂੰ ਕੋਈ ਮੁਸ਼ਕਲ ਨਹੀਂ ਆਈ ਖਰੀਦ ਦੇ ਹਿਸਾਬ ਨਾਲ। ਅਖੀਰ ਕੋਈ ਸਰਕਾਰ ਦਾ ਪੈਨਲ ਤਾਂ ਹੁੰਦਾ ਕਿ ਜਿੱਦਾਂ ਤੁਹਾਡੀ ਖਰੀਦ ਹੁੰਦੀ ਉਹਦੇ ਹਿਸਾਬ ਨਾਲ ਹੀ ਜਿਹੜੀ ਹੈਗੀ ਲੋਡਿੰਗ ਜਾਂ ਲਿਫਟਿੰਗ ਹੋਣੀ ਹੁੰਦੀ ਹੈ, ਜਿੱਦਾਂ ਜਿੱਦਾਂ ਕਿਸੇ ਦੀ ਲਿਫਟ ਲੋਡਿੰਗ ਹੁੰਦੀ ਗਈ ਉਸ ਦਰਮਿਆਨ ਦੇ ਵਿੱਚ ਉਹ ਜਿਹੜੇ ਉਸੇ ਹਿਸਾਬ ਦੇ ਨਾਲ ਜਿਹੜੀ ਉਹਦੀ ਆੜ੍ਹਤੀਆਂ ਦੀ ਕਣਕ ਚੱਕੀ ਗਈ, ਔਰ ਸਰਕਾਰ ਦਾ ਪੂਰਾ ਸਹਿਯੋਗ ਰਿਹਾ, ਜਿਹੜੀ ਖਰੀਦ ਪੈਣ ਤੋਂ ਜਲਦ ਪੈਸੇ ਦਿੱਤੇ ਗਏ। ਔਰ ਬਾਕੀ ਰਹਿ ਗਈ ਮੰਡੀ ਬੋਰਡ ਦੀ ਗੱਲ, ਮੰਡੀ ਬੋਰਡ ਵੱਲੋਂ ਮੰਡੀ ਦੇ ਵਿੱਚ ਪਾਣੀ ਪਾਉਣ ਵਾਸਤੇ ਜਿਹੜੇ ਕਿਸਾਨਾਂ ਦੀ ਸੇਵਾ ਵਾਸਤੇ ਇੱਕ ਮੁਲਾਜ਼ਮ ਰੱਖਿਆ ਗਿਆ ਸੀ, ਇੱਥੇ ਹੀ ਬਸ ਨਹੀਂ ਇੱਥੇ ਉਹਨਾਂ ਨੇ ਜਿਹੜੀ ਹੈਗੀ ਆ ਮਾਰਕੀਟ ਜਿਹੜਾ ਸ਼ੈੱਡ ਹੈ ਉਹਦੇ ਵਿੱਚ ਪਾਣੀ ਦੀ ਟੈਂਕੀ ਵੀ ਰਖਵਾਈ ਹੋਈ ਹੈ, ਜੇ ਕਿਸੇ ਕਾਰਨ ਕਰਕੇ ਪਾਣੀ ਦੀ ਕਮੀ ਆ ਜਾਏ ਤਾਂ ਤੁਸੀਂ ਟੈਂਕੀ ਦੇ ਵਿੱਚੋਂ ਪਾਣੀ ਲੈ ਕੇ ਜ਼ਿਮੀਂਦਾਰਾਂ ਨੂੰ ਜਿਹੜਾ ਹੈਗਾ ਉਹਦੀ ਸਹਾਇਤਾ ਕੀਤੀ ਜਾਏ। ਹੋਰ ਸਰਕਾਰ ਦੀਆਂ ਕੀ ਪਾਲਿਸੀਆਂ ਹੁੰਦੀਆਂ, ਸਰਕਾਰਾਂ ਦੇ ਵਿੱਚ ਕਿੰਨਾ ਅਨਾਜ ਆਉਂਦਾ ਕਿੰਨਾ ਜਾਂਦਾ ਉਹ ਤਾਂ ਆਉਂਦਾ ਹੀ ਰਹਿਣਾ, ਪਰ ਸਰਕਾਰ ਦੀ ਨੀਅਤ ਇਸ ਗੱਲ 'ਤੇ ਜਿਹੜੀ ਕਰਦੀ ਹੈ ਨਿਰਭਰ ਕਰਦੀ ਹੈ ਕਿ ਜਿਹੜੇ ਤੁਹਾਡੇ ਹਲਕੇ ਦੇ ਜਿਹੜੇ ਹੈਗੇ MLA ਅਤੇ MP ਰਾਜ ਕੁਮਾਰ ਦੀ ਖਾਸਮ ਖਾਸ ਜਿਹੜੀ ਹੈਗੀ ਆ ਮੰਡੀ ਬੋਰਡ ਵਾਲਿਆਂ ਨੂੰ ਹਦਾਇਤ ਸੀ ਕਿ ਸਮੇਂ ਸਿਰ ਲੋਕ ਜ਼ਿਮੀਂਦਾਰਾਂ ਨੂੰ ਜਿਹੜਾ ਹੈਗਾ ਭੁਗਤਾਨ ਕੀਤਾ ਜਾਏ, ਸਮੇਂ ਸਿਰ ਇਹਨਾਂ ਦੀ ਤਲਾਈ ਭਰਾਈ ਅਤੇ ਚਕਾਈ ਕੀਤੀ ਜਾਵੇ ਤਾਂ ਕਿ ਮੇਰੇ ਹਲਕੇ ਦੇ ਵਿੱਚ ਜਿਹੜਾ ਅਮਨ ਅਮਾਨ ਦੇ ਨਾਲ ਮੇਰੇ ਕਿਸਾਨਾਂ ਨੂੰ ਜਿਹੜੀ ਕਿਸੇ ਕਿਸਮ ਦੀ ਕੋਈ ਉਸ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਔਰ ਇਸੇ ਤਰ੍ਹਾਂ ਹੀ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਇਹ ਹੋ ਪਾਇਆ ਕਿ ਜਿਹੜੇ ਹੈਗੇ ਆ ਸਰਕਾਰ ਦਾ ਜਿਹੜਾ ਸਹਿਯੋਗ ਜ਼ਿੰਮੇਦਾਰ ਨੂੰ ਭਰਮਾ ਮਿਲਿਆ ਵਰਨਾ ਆਪ ਜੀ ਨੂੰ ਪਤਾ ਹੈ ਔਰ ਇਸੇ

0: ਹਾਂਜੀ ਰੁਲੀਆ ਰਾਮ ਜੀ
1: ਬੱਚਿਆਂ ਨੂੰ ਝੋਨਾ ਹੁਣ ਜਿੱਦਾਂ ਕਹਿੰਦੇ ਕਿ ਭੰਡਾ ਭੰਡੋਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਝੋਨੇ ਦੀ ਫਸਲ ਤੇ ਦਾਰੋ ਮਦਾਰ ਖੇਤੀਬਾੜੀ ਦਾ ਬਹੁਤ ਜ਼ਿਆਦਾ ਹੈ
0: ਜੀ
1: ਆਰਥਿਕਤਾ ਨੂੰ ਜਿੱਦਾਂ ਕਹਿੰਦੇ ਕਿ ਜਦੋਂ ਦੀ ਝੋਨੇ ਦੀ ਫਸਲ ਹੁਣ ਅੱਜ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਸਾਨੂੰ ਝੋਨੇ ਦਾ ਬਦਲ ਕਰਨਾ ਚਾਹੀਦਾ ਹੈ ਪਰ ਇਹ ਹੈ ਕਿ ਚਲੋ ਉਹ ਇੱਕ ਅਲੱਗ ਪੱਖ ਹੈ ਪਰ ਝੋਨੇ ਨੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਰੋਟੀ ਖਾਣ ਵੀ ਲਾਇਆ
0: ਸਹੀ ਗੱਲ
1: ਹੈ ਕਿ ਨਹੀਂ ਕਿਸਾਨੀ ਨੂੰ ਸੋ ਇਸ ਕਰਕੇ ਹੁਣ ਇਹ ਹੈ ਕਿ ਤਕਨੀਕਾਂ ਜਿੱਦਾਂ ਪਾਣੀ ਦੇ ਪੱਧਰ ਦੀ ਆਪਾਂ ਗੱਲ ਕਰਦੇ ਹਾਂ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੋਨੇ ਦੇ ਨਾਲ ਖੜੀਆਂ ਨੇ ਉਹਨਾਂ ਦੇ ਵੀ ਹੱਲ ਮਾਰਾਂ ਕੋਲੇ ਹੈ ਜੇ ਆਪਾਂ ਮਾਰਾਂ ਦੀ ਰਾਏ ਦੇ ਮੁਤਾਬਕ ਚੱਲਦੇ
0: ਸਹੀ ਗੱਲ ਹੈ
1: ਝੋਨੇ ਦਾ ਜਿੱਦਾਂ ਕਹਿੰਦੇ ਮੁੱਢ ਪਨੀਰੀ ਹੈ ਜੇ ਪਨੀਰੀ ਚ ਕਦੇ ਕਮਜ਼ੋਰੀ ਆ ਗਈ ਤੇ ਫਸਲ ਚ ਤਾਂ ਆਉਣੀ
0: ਆਉਣੀ ਆ ਜੀ
1: ਸੋ ਸਿਹਤਮੰਦ ਪਨੀਰੀ ਤਿਆਰ ਕਰਨ ਦੇ ਬਾਬਤ ਡਾਕਟਰ ਪ੍ਰਦੀਪ ਕੁਮਾਰ ਹੋਣਾ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਆਪਾਂ ਸਾਂਝੀਆਂ ਕਰਦੇ ਹਾਂ
2: ਜੀ ਪਿਆਰੇ ਕਿਸਾਨ ਵੀਰੋ ਮੈਂ ਡਾਕਟਰ ਪ੍ਰਦੀਪ ਡਿਪਟੀ ਡਾਇਰੈਕਟਰ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ ਨਵਾਂ ਸ਼ਹਿਰ ਤੋਂ ਆਪ ਜੀ ਨਾਲ ਮੁਖਾਤਿਬ ਹੈ ਮੈਂ ਅੱਜ ਜਿਸ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਹੈ ਕਿ ਝੋਨੇ ਦੀ ਸਿਹਤਮੰਦ ਪਨੀਰੀ ਕਿੰਝ ਤਿਆਰ ਕਰੀਏ ਸਭ ਤੋਂ ਪਹਿਲਾਂ ਤੁਸੀਂ ਪਨੀਰੀ ਆਪਾਂ ਤਾਂ ਹੀ ਤਿਆਰ ਕਰ ਸਕਦੇ ਹਾਂ ਜੇ ਵਧੀਆ ਕਿਸਮ ਹੋਊਗੀ ਤੇ ਉਹ ਕਿਸਮ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਖਰੀਦ ਕੇ ਬਿਜਾਈ ਲਈ ਲਿਆ ਸਕਦੇ ਹਾਂ ਇਹ ਵੀ ਸਾਰੇ ਸਾਡੇ ਕੇਂਦਰਾਂ ਤੇ ਪੰਜਾਬ ਦੇ ਜੋ ਹੈਗਾ ਉਪਲਬਧ ਹੈ ਤੇ ਬੜੇ ਹੀ ਵਾਜਬ ਰੇਟਾਂ ਤੇ ਉਪਲਬਧ ਹੈ ਜੇ ਕਿਸਮਾਂ ਦੀ ਗੱਲ ਕਰੀਏ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਮਲ ਝੋਨੇ ਦੀਆਂ PR 113 114 121 122 126 27 28 29 30 31 32 33 ਇਹ ਕਿਸਮਾਂ ਜਿਹੜੀਆਂ ਨੇ ਤਕਰੀਬਨ 7-8 ਕਿਸਮਾਂ ਨੇ ਪਰਮਲ ਝੋਨੇ ਦੀਆਂ ਤੇ ਇਹਨਾਂ ਚੋਂ ਆਪਾਂ ਕੋਈ ਵੀ ਕਿਸਮ ਚੁਣ ਕੇ ਆਪਣੇ ਪਸੰਦ ਦੀ ਜਿਹੜੀ ਉਹਦੀ ਬਿਜਾਈ ਕਰ ਸਕਦੇ ਹਾਂ ਜੇ ਆਪਾਂ ਸਮੇਂ ਸਿਰ ਬਿਜਾਈ ਕਰਨੀ ਹੈ ਤਾਂ ਉਹਦੇ ਵਾਸਤੇ ਆਪਾਂ ਜਿਹੜੀ ਹੈਗੀ 126 ਕਿਸਮ ਜਿਹੜੀ ਹੈ ਉਹਦਾ ਸਮਾਂ ਤਕਰੀਬਨ ਬਹੁਤ ਲੰਬਾ ਹੈ 20 ਮਈ ਤੋਂ 20 ਜੂਨ ਤੱਕ ਆਪਾਂ ਇਹਦੀ ਬਿਜਾਈ ਕਰ ਸਕਦੇ ਹਾਂ ਜਿਹੜੀਆਂ ਦੂਜੀਆਂ ਕਿਸਮਾਂ ਨੇ 127 ਤੇ 130 ਕਿਸਮ ਹੈ ਜਿਹੜੀ ਉਹ ਆਪਾਂ ਤਕਰੀਬਨ 25 ਮਈ ਤੋਂ ਲੈ ਕੇ 30 ਮਈ ਦੇ ਵਿਚਾਲੇ ਬਿਜਾਈ ਕਰਨੀ ਹੈ ਤੇ ਬਾਕੀ ਕਿਸਮਾਂ ਅਸੀਂ 20 ਮਈ ਤੋਂ ਲੈ ਕੇ 30 ਜੂਨ ਤੱਕ ਬਿਜਾਈ ਕਰ ਸਕਦੇ ਹਾਂ ਤੇ ਜਿਨ੍ਹਾਂ ਦਾ ਮੈਂ ਆਪ ਜੀ ਨਾਲ ਜ਼ਿਕਰ ਕੀਤਾ ਇਹਦੇ ਵਿੱਚੋਂ ਪਿੱਛੇ PR 126 ਕਿਸਮ ਨੇ ਬਹੁਤ ਵਧੀਆ ਝਾੜ ਦਿੱਤਾ ਨਵੀਆਂ ਕਿਸਮਾਂ ਦੇ ਵਿੱਚ PR 133 ਕਿਸਮ ਹੈ ਜਿਹੜੀ ਬਿਮਾਰੀਆਂ ਦਾ ਟਾਕਰਾ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੀ ਹੈ ਤੇ ਸਾਨੂੰ ਝਾੜ ਵੀ ਬਹੁਤ ਵਧੀਆ ਦਿੰਦੀ ਹੈ ਤੇ ਇਹਦਾ ਜਿੰਨੀਆਂ ਕਿਸਮਾਂ ਨੇ ਪਹਿਲੀਆਂ ਉਹਨਾਂ ਨਾਲੋਂ 5-7% ਵੱਧ ਝਾੜ ਹੈ ਤੇ ਇਹਨੂੰ ਆਪਾਂ ਬਿਜਾਈ ਕਰਨੀ ਹੈ ਉਹਦੇ ਵਾਸਤੇ ਸਮੇਂ ਦੀ ਮੈਂ ਆਪ ਜੀ ਨਾਲ ਗੱਲ ਕਰ ਲਈ ਤੇ ਕਿਸਮ ਦੀ ਵੀ ਆਪਾਂ ਗੱਲ ਕਰ ਲਈ ਤੇ ਬੀਜ ਦੀ ਆਪਾਂ ਗੱਲ ਕਰੀਏ 8 ਕਿਲੋ ਨਿੱਗਰ ਬੀਜ ਚਾਹੀਦਾ ਆਪਾਂ ਨੂੰ ਤੇ ਉਹਦੇ ਵਾਸਤੇ ਬੀਜ ਦੀ ਸੋਧ ਆਪਾਂ ਕਰਦੇ ਹਾਂ ਤਾਂ ਦਵਾਈ ਜਿਹੜੀ ਹੈਗੀ ਹੈ ਉਹ ਆਪਣੀ 3 ਗ੍ਰਾਮ ਦਵਾਈ ਲੱਗਦੀ ਹੈ ਸਪ੍ਰਿੰਟ ਦਵਾਈ ਹੈ ਪ੍ਰਤੀ ਕਿਲੋ ਦੇ ਹਿਸਾਬ ਨਾਲ 8 ਕਿਲੋ ਬੀਜ ਲਈ 24 ਗ੍ਰਾਮ ਦਵਾਈ ਚਾਹੀਦੀ ਹੈ 10 ml ਪਾਣੀ ਦੇ ਵਿੱਚ ਘੋਲ ਕੇ ਪਹਿਲਾਂ ਆਪਾਂ ਇਹ ਦਵਾਈ ਦਾ ਘੋਲ ਤਿਆਰ ਕਰ ਲੈਣਾ ਉਹਨੂੰ ਬੀਜ ਦੀ ਤਹਿ ਬਣਾ ਕੇ ਉਹਦੇ ਉੱਤੇ ਪਾ ਦੇਣਾ ਜਿਹਦੇ ਨਾਲ ਇਹ ਦਵਾਈ ਲੱਗ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਤਕਰੀਬਨ 8-10 ਕਿਲੋ ਬੀਜ ਜਿਹੜਾ ਹੈਗਾ ਉਹ 19 ਲੀਟਰ ਪਾਣੀ ਦੇ ਵਿੱਚ ਡਬੋ ਦੇਣਾ ਉਦੋਂ ਬਾਅਦ ਜਿਹੜਾ ਨਿੱਗਰ ਬੀਜ ਹੈ ਉਹ ਥੱਲੇ ਬਹਿ ਜਾਊਗਾ ਜਿਹੜਾ ਹਲਕਾ ਬੀਜ ਹੈ ਉਹ ਹੱਥ ਨਾਲ ਪਾਸੇ ਕਰ ਦੇਣਾ ਤੇ ਜਿਹੜਾ ਨਿੱਗਰ ਬੀਜ ਹੈ ਉਹ ਬੋਰੀਆਂ ਗਿੱਲੀਆਂ ਕਰਕੇ 2 ਤਹਿਆਂ ਦੇ ਵਿਚਾਲੇ 24-36 ਘੰਟੇ ਵਾਸਤੇ ਆਪਾਂ ਉਹਨੂੰ ਰੱਖ ਦੇਣਾ ਉਦੋਂ ਬਾਅਦ ਉਹ ਬੀਜ ਪੁੰਗਰ ਜਾਂਦਾ ਇਹ ਤਾਂ ਬੀਜ ਦੀ ਤਿਆਰੀ ਹੋ ਗਈ ਆਪਣੀ ਦੂਜੇ ਪਾਸੇ ਜ਼ਮੀਨ ਦੀ ਤਿਆਰੀ ਵੀ ਆਪਾਂ ਕਰਨੀ ਹੈ ਜ਼ਮੀਨ ਦੀ ਤਿਆਰੀ ਕਰਨ ਦੇ ਲਈ 6.5 ਮਿਰਲੇ ਥਾਂ ਜੋ ਕਿ ਤਕਰੀਬਨ 160 ਵਰਗ ਮੀਟਰ ਬਣ

0: ਪਨੀਰੀ ਹੈ ਉਹ ਕਿੱਲੇ ਦੀ ਪਨੀਰੀ ਤਿਆਰ ਕਰਨ ਵਾਸਤੇ ਕਾਫੀ ਹੈ। ਉਹਨੂੰ ਆਪਾਂ ਤਕਰੀਬਨ ਬਾਹਰ ਸਵਾਰ ਕੇ ਤਿਆਰ ਕਰ ਲੈਣਾ ਤੇ ਉਹਦੇ ਵਿੱਚ ਮਰਲੇ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਤਕਰੀਬਨ 75-80 ਕਿਲੋ ਕੁਇੰਟਲ ਦੇ ਕਰੀਬ ਰੂੜੀ ਪਊਗੀ ਇੱਕ ਮਰਲੇ ਥਾਂ ਦੇ ਹਿਸਾਬ ਨਾਲ। ਉਹ ਪਾ ਕੇ ਪਾਣੀ ਲਾ ਕੇ ਜਦੋਂ ਨਦੀਨ ਉੱਗ ਜਾਂਦੇ ਆ ਦੋ ਵਾਰ ਵਾਹ ਕੇ ਸੁਹਾਗ ਕੇ ਤਿਆਰ ਕਰਕੇ ਖੇਤ ਆਪਣਾ ਤੇ ਉਦੋਂ ਬਾਅਦ ਉਹਦੇ ਵਿੱਚ ਪਾਣੀ ਖੜਾ ਕਰਕੇ ਆਪਾਂ ਛਿੱਟਾ ਦੇ ਦੇਣਾ। ਇਹ ਜਿਹੜਾ ਬੀਜ ਹੈ ਇਹ ਬੀਜ ਦਾ ਜਦੋਂ ਛਿੱਟਾ ਦੇਣਾ ਤੇ ਨਾਲ ਖਾਦ ਦਾ ਵੀ ਧਿਆਨ ਰੱਖਣਾ। ਆਪਾਂ ਇੱਕ ਮਰਲੇ ਦੇ ਵਿੱਚ ਤਕਰੀਬਨ ਆਪਣੀ 2.5 ਕਿਲੋ ਯੂਰੀਆ ਤੇ 4 ਕਿਲੋ ਸੁਪਰ ਤੇ ਉਦੋਂ ਬਾਅਦ ਜਿੰਕ ਜਿਹੜੀ ਹੈ ਉਹ 40 ਕਿਲੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪੈਣੀ ਹੈ। ਮਰਲੇ ਦੀ ਆਪਾਂ ਕੈਲਕੂਲੇਸ਼ਨ ਕਰਕੇ ਉਨੀ ਖਾਦ ਇਹਦੇ ਲਈ ਕੱਢ ਸਕਦੇ ਹਾਂ। ਸੋ ਇਹ ਤਿੰਨ ਖਾਦਾਂ ਨਾਈਟ੍ਰੋਜਨ ਵਾਸਤੇ ਯੂਰੀਆ, ਫਾਸਫੋਰਸ ਵਾਸਤੇ ਸਿੰਗਲ ਸੁਪਰ ਫਾਸਫੇਟ ਤੇ ਜਿੰਕ ਵਾਸਤੇ ਜਿੰਕ ਸਲਫੇਟ 21% ਜਿਹੜੀ ਹੈ ਇਹਨਾਂ ਦੀ ਆਪਾਂ ਇਹ ਖਾਦਾਂ ਵੀ ਨਾਲ ਪਾ ਦੇਣੀ ਹੈ। ਉਸ ਤੋਂ ਬਾਅਦ ਆਪਾਂ ਇਹਨੂੰ ਪਨੀਰੀ ਹੈ ਜਿਹੜੀ ਇਹਨੂੰ ਦੇਖਦੇ ਰਹਿਣਾ ਕਿ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਘਾਟ ਨਾ ਆਵੇ। ਆਪਾਂ ਰੋਜ਼ਾਨਾ ਇਹਨੂੰ ਪਾਣੀ ਲਗਾਉਣਾ ਤੇ ਜੇ ਇਹਦੇ ਪੱਤਿਆਂ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਪੀਲਾਪਣ ਲੱਗਦਾ ਤਾਂ ਉਹ ਜੇ ਤਾਂ ਉਤਲੇ ਪੱਤੇ ਨੇ ਆਪਣੇ ਬਿਲਕੁਲ ਉਤਲੇ ਪਤਲੇ ਤਾਂ ਉਹਦੇ ਵਿੱਚ ਇਹ ਲੋਹੇ ਦੀ ਘਾਟ ਹੋ ਸਕਦੀ ਹੈ। ਉਹਦੇ ਵਾਸਤੇ ਆਪਾਂ ਤਕਰੀਬਨ 0.5 ਕਿਲੋ ਤੋਂ ਲੈ ਕੇ 1 ਕਿਲੋ ਲੋਹਾ ਜੋ ਹੈਗਾ ਫੈਰਸ ਸਲਫੇਟ ਉਹ 100 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੇ ਹਿਸਾਬ ਨਾਲ ਆਪਾਂ ਸਪਰੇਅ ਕਰ ਸਕਦੇ ਹਾਂ। ਜੇ ਜਿੰਕ ਦੀ ਘਾਟ ਲੱਗਦੀ ਹੈ ਸਾਨੂੰ ਪੱਤੇ ਜੰਗਾਲੇ ਹੋਏ ਨੇ ਤਾਂ ਇਹ ਜਿੰਕ ਦੀ ਘਾਟ ਹੋ ਸਕਦੀ ਹੈ। ਉਹਦੇ ਵਾਸਤੇ ਆਪਾਂ 0.5 ਕਿਲੋ ਜਿੰਕ 100 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਹਾਂ ਜਿਹਦੇ ਨਾਲ ਇਹ ਦੋਨੋਂ ਘਾਟਾਂ ਜਿਹੜੀਆਂ ਨੇ ਬੜੇ ਵਧੀਆ ਤਰੀਕੇ ਨਾਲ ਠੀਕ ਹੋ ਜਾਂਦੀਆਂ ਨੇ। ਇਹ ਤਾਂ ਸੀ ਜੇ ਪੱਧਰ ਦੇ ਵਿੱਚ ਆਪਾਂ ਬਿਜਾਈ ਕਰਨੀ ਹੈ ਨਰਸਰੀ ਦੀ ਪਨੀਰੀ ਦੀ। ਤੇ ਦੂਜਾ ਤਰੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਬੈੱਡ ਦੇ ਉੱਤੇ ਜਾਂ ਪਟੜਿਆਂ ਦੇ ਉੱਤੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ 1 ਮੀਟਰ ਚੌੜਾ ਤਕਰੀਬਨ ਬੈੱਡ ਹੋਵੇ ਆਪਣਾ। ਉਹਦੇ ਵਿੱਚ ਆਪਾਂ ਤਿਆਰ ਕਰਕੇ ਜਿਹੜੀ ਹੈ ਤਿਆਰ ਕਰਕੇ ਪੂਰੀ ਤਰ੍ਹਾਂ ਤੇ ਉਹਦੇ ਨਾਲ ਆਪਾਂ ਬਿਜਾਈ ਕਰ ਸਕਦੇ ਹਾਂ ਤੇ ਉਹਦੇ ਵਿੱਚ ਛਿੱਟਾ ਦੇਣਾ ਆਪਾਂ ਬੀਜ ਦਾ ਨਿੱਗਰ ਬੀਜ ਦਾ ਤੇ ਬਾਕੀ ਜਿਹੜੀਆਂ ਖਾਦਾਂ ਨੇ ਜਾਂ ਬਾਕੀ ਜੋ ਪ੍ਰਬੰਧ ਹੈ ਫੈਰਸ ਸਲਫੇਟ ਜਿਵੇਂ ਆਪਾਂ ਲੋਹੇ ਦੇ ਵਾਸਤੇ ਛਿੜਕਣਾ ਜਾਂ ਜਿੰਕ ਦੀ ਘਾਟ ਵਾਸਤੇ ਜਿੰਕ ਸਲਫੇਟ ਛਿੜਕਣਾ ਉਹ ਬਿਲਕੁਲ ਓਦਾਂ ਹੀ ਹੈ। ਤਾਂ ਇਹਦੇ ਵਿੱਚ ਵੀ ਆਪਾਂ ਮਤਲਬ ਪਟੜਿਆਂ ਦੇ ਉੱਤੇ ਵੀ ਪਨੀਰੀ ਜਿਹੜੀ ਹੈ ਬੀਜ ਸਕਦੇ ਹਾਂ। ਤਾਂ ਇਹ ਦੋ ਤਰੀਕੇ ਹੋ ਗਏ। ਬਾਕੀ ਮਸ਼ੀਨ ਦੇ ਨਾਲ ਵੀ ਜੇ ਆਪਾਂ ਬੀਜਣੀ ਹੈ ਤਾਂ ਉਹ ਇੱਕ ਅਲੱਗ ਪ੍ਰਬੰਧ ਹੈ ਤੇ ਉਹਦੇ ਉਹ ਇੱਕ ਵੱਖਰਾ ਵਿਸ਼ਾ ਹੈ ਕਿ ਮੈਟ ਟਾਈਪ ਨਰਸਰੀ ਜੇ ਆਪਾਂ ਕਰਨੀ ਹੈ ਮਕੈਨੀਕਲ ਤਰੀਕੇ ਨਾਲ ਆਪਾਂ ਟਰਾਂਸਪਲਾਂਟਿੰਗ ਕਰਨੀ ਹੈ ਬਾਅਦ ਦੇ ਵਿੱਚ ਤਾਂ ਉਹਦੇ ਲਈ ਮੈਟ ਟਾਈਪ ਨਰਸਰੀ ਦੀ ਵੀ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਗਈ ਹੈ। ਸੋ ਇਹ ਮੋਟੀਆਂ ਮੋਟੀਆਂ
1: ਨਮਸਕਾਰ ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਫਰਹਤ ਨਾਜ਼। तमिलनाडु, पश्चिम बंगाल, असम, केरलम और पुदुचेरी में सरकार गठन को लेकर गतिविधियां तेज हो गई हैं। तमिलनाडु में तमिलगा वेत्री कशकम टीवी के पार्टी प्रमुख सी जोसेफ विजय ने राज्यपाल विश्वनाथ अरलेकर से मुलाकात कर राज्य में नई सरकार बनाने का दावा पेश किया है। टीवीके ने 108 सीटें जीती हैं। श्री विजय ने 2 सीटों से चुनाव लड़ा था, इसीलिए उन्हें 1 सीट से इस्तीफा देना पड़ेगा। आज सुबह कांग्रेस नेता गिरीश चोडंकर और पार्टी के अन्य नेताओं ने टीवीके प्रमुख से मुलाकात कर 5 विधायकों का समर्थन पत्र सौंपा। इसी से संबंधित एक घटनाक्रम में विदुथलाई चिरुथिगल काची वीसी के प्रमुख थोल थिरुमा वलवन ने कहा है कि उनकी पार्टी टीवी के गठबंधन में शामिल होने के निमंत्रण पर विचार करेगी। वर्तमान में वीसी के डीएमके के साथ गठबंधन में है। इस पार्टी के 2 विधायक हैं। पश्चिम बंगाल में नई भाजपा सरकार का शपथ ग्रहण समारोह 9 मई को ब्रिगेड परेड ग्राउंड में आयोजित किया जाएगा। राज्य भाजपा अध्यक्ष सामिक भट्टाचार्य ने बताया कि समारोह सुबह 10 बजे शुरू होगा। पार्टी सूत्रों के अनुसार इस कार्यक्रम में प्रधानमंत्री नरेंद्र मोदी, गृहमंत्री अमित शाह और भाजपा शासित राज्यों के कई मुख्यमंत्रियों के शामिल होने की उम्मीद है। भारत और वियतनाम ने आज डिजिटल प्रौद्योगिकी, दुर्लभ मृदा तत्व, चिकित्सा उत्पाद विनियमन, सार्वजनिक क्षेत्र लेखा परीक्षा, डिजिटल भुगतान प्रणाली और संस्कृति तथा पर्यटन के क्षेत्र में कई समझौते किए। नई दिल्ली में प्रधानमंत्री नरेंद्र मोदी और वियतनाम के राष्ट्रपति तो लाम के बीच हुई वार्ता के बाद ये समझौते हुए। श्री मोदी ने कहा कि दोनों नेताओं ने द्विपक्षीय संबंधों के विभिन्न

বলল যে বাহে গুরু এক ওঙ্কার বাহিগুরু জি কে ফতহে শ্রী ভগৌতী জি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ
ਗਿਆਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗਾ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾਂ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਟ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਆ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਪਾ

ਚੇਤਿਆ ਵੇ ਸੇਕਾਂ ਪੜਦੇ ਸੁਣਦੇ ਸਰਬਤ ਲਾਹੇ ਬੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।